ਰਹਾ ਹੋ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹਨ ਜਾਈ ਤੇਰੀ ਤਿਲ ਵਡਿਆਈ

ਮਿਲਾਨਾ ਹੀ ਠਾਕੁਰ ਹਈਆ ਆਖਣ ਵਾਲਾ ਪਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਯੋਗਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਆ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਈ ਨਾ ਕੋ ਹੋਵੇ ਨਾ ਕੋ ਹੋਏ

ਸੂਰਜਿਤ ਹਰੜ ਸਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰਜੀ ਉਪਰਿਆ ਸੈਲ ਪੱਥਰ ਮਹਿ ਜੰਤੂ ਪਾਈ ਤਾਂ ਕਰ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਹੁ ਕਰਿਆ ਉਡੇ ਉਡਿਆ ਵੈਸਾ ਕੋਸਾ ਤਿਸ ਪਾਛੈ ਬਚਰੇ ਚਰਿਆ ਤਿਨ ਕਵਣ ਕਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗਾਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ

ਦੁਨੀਆ ਕਵਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਜੀ ਜਾ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਤੁਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਾਉ ਸਭ ਗਵਾਸੀ ਜਿਨ ਸੇਵੇ ਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਾਲਾਹਣ ਤੁਜੀ ਹਰ ਅਨਕਾ ਨੇਕਾ ਅਨੰਤਾ ਤੇਰੀ ਅਨਕ ਕਰ ਹੈ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਹੈ ਮੇਲੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਉਦ ਜੀਵ ਡਿਆਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਦੇ ਆਪੇ ਭਾਵੇ

ਚੌਥਾ ਤੂੰ ਕਰਤਾ ਸਚਿਆਰ ਮੈਂ ਡਾਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੁਮ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ

ਤੁਝ ਬਿਨ ਦੂਜਾ ਕੋਈ ਨਾ ਹੈ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮਿਲ, ਜਿਸ ਨੂੰ ਤੂੰ ਜਾਣਾ ਹੈ ਸੋ ਹੀ ਜਨ ਜਾਣਾ ਹੈ, ਹਰ ਗੁਣ ਸਦੀ ਹੀ ਆਖ ਵਖਾਣਾ ਹੈ।

ਡੁੱਬੀ ਰਹੇ ਮਨ ਇੱਕ ਨ ਚਿੱਤ ਸਮੂੜ ਮਨਾ ਹਰ ਬਿਸਰਤ ਤੇਜੇ ਗੁਣ ਗਲਿਆ ਨਹਾਉ ਨਾ ਹੁਣ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਹਿਆ ਪ੍ਰਣਮਤ ਨਾਨਕ ਤਿਨ ਕੀ ਸਰਣਾਉ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁੱਖ ਦੇਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ

ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾਚਸ ਕਾ ਕਾਟਾ ਸੀਸਾ ਸ੍ਰੀ ਅਸਕੇਤੋ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭ ਨਿਆਣ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟ ਦਾਹ ਗਰੀਬਨ ਬਾਜਾ

ਸਰੀਰ ਪਛਾਣਤੈ ਚਿੱਠੀ ਤੇ ਕੁੰਚਰ ਅਸੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਧਰਤਵ ਦੇਹ ਪਾਰਾ ਜਬ ਆਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ।

ਸੰਭ ਤਾਕਾ ਮੂੜ ਚਾਰਦ ਭੇਦਾ ਜਾ ਕੋ ਭੇਮ ਨ ਪਾਵਦ ਬੇਦਾ ਤਾਕੋ ਕਰ ਪਾਹਨ ਅਨਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਂਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ।

ਸਤ ਦੀਨੀ। ਕਹੋ ਫੂਲ ਰਾਜਾ ਹੋ ਬੈਠਾ, ਕਹੋ ਸਿਮਟ ਭਇਓ ਸ਼ੰਕਰ ਕੈਠਾ। ਸਿਗਰੀ ਸ੍ਰੇਸ਼ਟ ਦਿਖਾਈ ਅਚੰਭਵ, ਆਦਿ ਜੁਗਾਦਿ ਸਰੂਪ ਸੁਜੰਭਵ।

ਗੁਰੂ ਰਣ ਘਾਤਾ ਜੇ ਅਸ ਧੋਜੋ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹਾ ਮਰੇ ਪੁਰਖ ਜਬ ਨੂੰ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ।

ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮੈਂ ਹਰਿ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਠ ਛਾਨ ਸਭ ਸਕੈ ਨ ਕੋਈ।

ਆਪ ਗਰੀਬਨ ਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਰ ਪੁਰਾ ਮਾਇਆ ਅੰਧ ਵਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਣਦੇ ਹਾਂ ਤੂੰ ਬਾਡੋ ਹਮਰੇ ਸਭ ਬੈਰੀਅਨ ਸੰਘਾਰੋ

ਚੂਕ ਹੋਏ ਕਬ ਲਿਓ ਸੁਧਾਰੂ ਕਬਿਉ ਬਾਚੁ ਦੁਹਰਾ ਜੋ ਨਿਜ ਪ੍ਰਭੁ ਸੋ ਕਹ ਹੁ ਜਗ ਮਾਹੀ ਜੋ ਤੇਹ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹਿ ਦੁਹਰਾ।

ਜੋ ਇਹ ਕਥਾ ਸੁਣੈ ਅਰ ਗਾਵੈ, ਦੁੱਖ ਪਾਪ ਤੇ ਨਿਕਟ ਨਿਆਵੈ, ਬਿਸ਼ਨ ਭਗਤ ਕੀ ਇਹ ਫਲ ਹੋਈ, ਆਵੈ ਆਸਿਸ ਕਰ ਨ ਕੋਈ। ਸਮਤ ਸਤਨਾ ਸਾਸ ਪਚਾਵਣ, ਹੜ ਵਧੀ ਪ੍ਰਥਮ ਸੁਖ ਦਾਵਨ, ਪੈ ਪ੍ਰਸਾਦ ਕਰੂ ਗ੍ਰੰਥ ਸੁਧਾਰਾ, ਭੁੱਲ ਪਰੀ ਲਹੁ ਲਿਓ ਸੁਧਾਰਾ ਦੋਹਰਾ। ਨੇਤਰ ਤੋਂਕੇ ਚਰਨ ਤਾਰੂ, ਤਦਰਵ ਤੀਰਥ ਰੰਗ, ਸ੍ਰੀ ਭਗਵਤ ਪੂਰਨ ਕੀਓ ਰਾਗਵਰ ਕਥਾ ਪ੍ਰਸੰਗ।

ਆਧਾਰੋ ਸਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਬੁਝਾਈਆਂ।

ਘਰ ਅਨਹਦ ਵਾਜੇ ਅਨ ਦਸਨੋਹ ਵਣ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਭ੍ਰਮ ਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ।

ਜਿਸਕਾ ਸੁਰਸਾ ਧਾਰੂ ਜੇ ਕੋ ਖਾਵੈ ਜੇ ਕੋ ਪੁੰਚੈ ਜਿਸਕਾ ਹੋਏ ਉਧਾਰੋ ਇਹ ਵਸਤ ਤਜੀ ਨ ਜਾਈ ਨਿਤ ਨਿਤਰਾ ਖੁਰ ਧਾਰੂ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਵਾਂ।

ਪੌੜੀ ਤਿੱਥਾ ਤੂੰ ਸਮਰੱਥ ਜਿੱਥਾ ਕੋਈ ਨਾਹੀ ਉਥਾ ਤੇਰੀ ਰੱਖ ਅਗਨੀ ਉਦਨ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰਾ ਛੜ ਜਾਹੇ ਪੌਜਲ ਬਿਖਮਸ ਗਾਹ ਗੁਰ ਸਬਦੀ ਪਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜਿਆ ਵੈਤ ਦਿਆਹੇ ਸਲੋਕ ਮਹੱਲਾ ਪੰਜਵਾਂ।

ਸੁਣਾਓ ਸਤਿਗੁਰ ਸੇ ਤੀਰਤਿਆਂ ਦਰਗਹਿ ਪਾਈ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਂ।

ਮਨੈ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਮੇਰੇ ਸਾਧ ਸਿੰਘ ਜੀ ਉਸ ਸਮੇਂ ਦੇ ਲਿਹਾਜ਼ ਨਾਲ ਕੀਰਤਨ ਦੀ ਸਮਾਪਤੀ ਹੋਈ ਹੈ ਜੀ। ਕੀਰਤਨ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਆਪ ਗੁਰੂ ਸੰਗਤ ਬਖਸ਼ਣਯੋਗ ਹੋ, ਆਸ ਰੱਖਦੇ ਹਾਂ ਆਪ ਗਲਤ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਚੱਲ ਰਹੇ ਗੁਰ ਇਤਿਹਾਸ ਦੀ ਲੜੀ ਵਾਰ ਵਿਚਾਰ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਆਪ ਜੀ ਸਰਵਨ ਕਰੋ, ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ।

ਸ੍ਰੀ ਗੁਰ ਸ਼ਬਦ ਕਮਾਏ ਜੇਨਾ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ।

0: ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸਬਾਏ ਮਾਨ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਬਾਏ ਮਾਨ ਹੋ ਕੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ ਤਨ ਧਨ ਹੋਸੀ ਛਾਰ ਜਾਣਾ ਕੋਏ ਜਨ। ਮਹਾਰਾਜ ਜੀ ਕਹਿੰਦੇ ਕੋਏ ਜਨ, ਕੋਈ ਜਨ ਹੀ ਜਾਣਦਾ ਹੈ, ਪਤਾ ਸਾਰਿਆਂ ਨੂੰ ਉਂਝ ਤਨ ਧਨ ਹੋਸੀ ਛਾਰ ਸਾਰਾ ਸੰਸਾਰ ਵੇਖ ਲਿਆ ਵਾ, ਡਿੱਠਾ ਸਭ ਸੰਸਾਰ ਜਿੱਥੋਂ ਤੱਕ ਮਾਇਆ ਦਾ ਬੋਲਬਾਲਾ ਹੈ ਸਾਰੇ ਸੰਸਾਰ ਵਿੱਚ, ਡਿੱਠਾ ਸਭ ਸੰਸਾਰ ਸਾਰਾ ਤੱਕਿਆ ਤੱਕ ਲਿਆ ਜੋ ਲਿਆ। ਸੁੱਖ ਨਾ ਨਾਮ ਬਿਨ, ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਕਿਸੇ ਦੇ ਅੰਦਰ ਦਾ ਮਨ ਦੇ ਪੂਰਨ ਸੰਤੋਖ ਟਿਕਾ ਦਾ, ਮਨ ਨੂੰ ਜਿਹੜਾ ਖੇੜਾ ਮਿਲਦਾ ਹੈ ਵਾਹਿਗੁਰੂ ਦੀ ਬੰਦਗੀ ਨਾਲ ਜੁੜ ਕੇ ਆਤਮਾ ਦਾ ਆਨੰਦ ਆਉਂਦਾ ਹੈ, ਜਿਵੇਂ ਜਿਵੇਂ ਆਪਣੇ ਸਰੂਪ ਦੀ ਪਹਿਚਾਣ ਕਰਦਾ ਹੈ ਅਤੇ ਇਹਨੂੰ ਉਹ ਆਤਮ ਸਰੂਪ ਉਹਦਾ ਆਨੰਦ ਜਿਹੜਾ ਹੈ ਉਹ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਨਹੀਂ, ਸੁੱਖ ਨਾ ਨਾਮ ਬਿਨ। ਉਹ ਸੁੱਖ ਜਿਹੜਾ ਸਦੀਵੀ ਸੁੱਖ ਹੈ, ਅਚੁੱਤ ਸੁੱਖ ਹੈ, ਡਿੱਗ ਸੁੱਖ ਆ, ਉਹ ਕਹਿ ਲਈ ਇੱਕ ਵਾਰ ਆ ਜਾਂਦਾ ਫਿਰ ਡਿੱਗਦਾ ਨਹੀਂ। ਜਿਸ ਪਿਆਰੇ ਨੂੰ ਆ ਜਾਂਦਾ ਆਉਂਦਾ ਕਿਹਨੂੰ ਹੈ, ਜਨ ਨੂੰ ਹੀ ਆਉਂਦਾ ਵਾ, ਜਿਹੜਾ ਹਰ ਜਨ ਬਣ ਜਾਂਦਾ ਹਰੀ ਦਾ ਪੁਰਸ਼, ਹਰੀ ਹਰ ਵੇਲੇ ਉਹਦੇ ਨਾਲ ਜੁੜਿਆ ਹੋਇਆ ਬੰਦਗੀ ਕਰਨ ਵਾਲਾ ਪੁਰਸ਼, ਜਨ ਵੀ ਉਹ ਹੀ ਆ ਪਿਆਰਾ ਉਹਦਾ, ਉਹਨਾਂ ਰੱਬ ਪਿਆਰਾ ਹੁੰਦਾ, ਰੱਬ ਨੂੰ ਉਹ ਪਿਆਰੇ ਹੁੰਦੇ, ਉਹਨਾਂ ਪਿਆਰਾ ਰੱਬ, ਉਹਨਾਂ ਹਾ ਜੋਗਾ ਹੀ ਉਹਨਾਂ ਨੂੰ ਰੱਬ ਪਿਆਰਾ ਹੁੰਦਾ। ਇੱਕੋ ਪ੍ਰੀਤ ਰੱਬ ਨਾਲ ਵਾਹਿਗੁਰੂ ਦੀ ਬੰਦਗੀ ਨਾਲ ਹੁੰਦੀ, ਹੋਰ ਕੋਈ ਦੁਨੀਆਂ ਦਾ ਲਾਲਸ ਨਹੀਂ ਹੁੰਦਾ, ਅਤੇ ਰੱਬ ਵੀ ਉਹਨਾਂ ਜੋਗਾ ਹੀ ਹੁੰਦਾ। ਫਿਰ ਜਿਵੇਂ ਕਿਹਾ ਸੀ ਕਿਹਦੇ ਜੋਗਾ, ਭਾਈ ਜੋਗਾ ਜੀ ਨੂੰ ਕਿਹਾ ਮਹਾਰਾਜ ਤੁਹਾਡੇ ਜੋਗਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਫਿਰ ਸਾਡੇ ਜੋਗਾ, ਗੁਰੂ ਤੇਰੇ ਜੋਗਾ ਵਾ, ਕਿਉਂ ਹੁੰਦੀ ਹੈ ਪ੍ਰੀਤ ਆਪਸ ਵਿੱਚ, ਓਤ ਪੋਤ ਤਾਣੇ ਪੇਟੇ ਦੀ ਨਿਆਈ ਭਗਤ ਅਤੇ ਪਰਮੇਸ਼ੁਰ ਅਕਾਲ ਪੁਰਖ ਗੁਰਸਿੱਖ ਗੁਰਮੁਖ ਅਤੇ ਗੁਰੂ ਸਾਹਿਬ ਜੀ ਹੋ ਜਾਂਦੇ ਨੇ ਆਪਸ ਤਾਣੇ ਪੇਟੇ ਦੀ ਨਿਆਈ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਦੇਖ ਲਿਆ ਸਾਰਾ ਸੰਸਾਰ ਪਰ ਨਾਮ ਤੋਂ ਬਿਨਾਂ ਸੁੱਖ ਨਹੀਂ ਹੈ, ਉਹ ਅੰਦਰ ਦਾ ਖੇੜਾ ਨਹੀਂ ਹੈ ਕਿਸੇ ਕੋਲ, ਅੰਦਰ ਦਾ ਵਿਗਾਸ, ਇਹਨੂੰ ਕਿਹਾ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਤਨ ਧਨ ਹੋਸੀ ਛਾਰ ਜਾਣਾ ਕੋਏ ਜਾਣਾ। ਉਂਝ ਤਾਂ ਸਾਰਿਆਂ ਨੂੰ ਪਤਾ ਹੈ ਵੀ ਮੌਤ ਅਟੱਲ ਸੱਚਾਈ ਹੈ, ਮੌਤ ਆਉਣੀ ਆਉਣੀ ਹੈ, ਹਰ ਰੋਜ਼ ਜਿਹੜਾ ਸਰੀਰ ਬਦਲਦਾ ਵਾ, ਕੇਸ ਕਾਲਿਆਂ ਤੋਂ ਚਿੱਟੇ ਹੁੰਦੇ ਨੇ, ਮੀਲ ਪੱਥਰ ਹੀ ਨੇ, ਵਾਟ ਜਿਹੜੀ ਹੈ ਅੱਗੋਂ ਨੇੜਾ ਆਇਆ ਜਾਂਦਾ ਪਿੱਛਾ ਦੂਰ ਰਹੀ ਜਾਂਦਾ ਵਾ, ਸਫ਼ਰ ਮੁੱਕੀ ਜਾਂਦਾ ਵਾ। ਦੂਜਿਆਂ ਨੂੰ ਹਰ ਰੋਜ਼ ਪੂਰੇ ਹੁੰਦੇ ਵੇਖ ਕੇ ਬੰਦੇ ਨੂੰ ਪਤਾ ਵੀ ਮੌਤ ਆਉਣੀ ਆਉਣੀ ਹੈ, ਬੁਢੇਪਾ ਦਾ ਫਿਰ ਅਲਾਰਮ ਵੱਜ ਹੀ ਜਾਂਦਾ ਨਾ, ਵੀ ਹੁਣ ਤਾਂ ਆਏਗੀ ਅਵਸ਼, ਹੁਣ ਤਾਂ ਖੇਤੀ ਪੱਕ ਗਈ ਅਤੇ ਇੱਕ ਦਿਨ ਵੱਢੀ ਜਾਣੀ ਹੈ, ਜਦੋਂ ਬੁਢੇਪਾ ਆ ਜਾਵੇ। ਪਰ ਲੇਕਿਨ ਫਿਰ ਵੀ ਅੰਦਰ ਇਹ ਗੱਲ ਐਡ ਨਹੀਂ ਹੁੰਦੀ ਬੰਦੇ ਦੀ। ਜਾਣਾ ਕੋਏ ਜਨ ਤਨ ਧਨ ਹੋਸੀ ਛਾਰ, ਇਹ ਤਨ ਅਤੇ ਧਨ ਜਿਹੜਾ ਨਾ ਇਹ ਸਵਾਹ ਹੋ ਜਾਣਾ ਵਾ, ਮਿੱਟੀ ਹੈ, ਮਿੱਟੀ ਹੋ ਜਾਣਾ ਵਾ। ਕੋਏ ਜਨ ਤੋਂ ਭਾਵ ਕੋਈ ਜਨ ਜਿਹੜਾ ਅਨੁਭਵ ਕਰਦਾ ਹੈ, ਜਿਹਨੇ ਨਿਸ਼ਚਾ ਕੀਤਾ ਵਾ ਉਹ ਫਿਰ ਇਹਨਾਂ ਨਾਲ ਨਹੀਂ ਲੱਗਦਾ। ਇਹ ਤਨ ਦੇ ਮੋਹ ਵਿੱਚ ਅਤੇ ਤਨ ਦੇ ਵਾਸ਼ਨਾ ਵਿੱਚ ਉਹ ਨਹੀਂ ਆਪਣੇ ਸਵਾਸ ਗਵਾਉਂਦਾ। ਕੋਈ ਜਾਣਿਆ, ਕੋਏ ਜਾਣਿਆ, ਕੋਈ ਵਿਰਲਾ ਜਨ, ਕੋਟ ਮਦੇ ਕੋਈ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ ਸੇਵਕ ਜਨ, ਕੋਈ ਜਨ ਜਿਹਦੇ ਅੰਦਰ ਨਿਸ਼ਚਾ ਹੋ ਜਾਂਦਾ, ਉਹਨੂੰ ਪੂਰਨ ਵੈਰਾਗ ਆ ਜਾਂਦਾ ਅਤੇ ਵੈਰਾਗ ਨਾਲ ਹੀ ਤਿਆਗ ਹੁੰਦਾ ਵਾ, ਮਾਇਆ ਦਾ ਉਂਝ ਕਿੱਥੇ ਹੁੰਦਾ ਵਾ। ਕੋਈ ਵਿਰਲਾ ਜਨ ਜਾਣਦਾ, ਜਿਹੜਾ ਜਾਣ ਲੈਂਦਾ, ਨਿਸ਼ਚੇ ਕਰ ਲੈਂਦਾ, ਉਹ ਆਤਮਾ ਦੇ ਰਸ ਨੂੰ ਪੀ ਲੈਂਦਾ ਵਾ। ਉਹ ਆਤਮਾ ਦੇ ਰਸ ਨੂੰ ਪੀਂਦਾ ਵੀ ਉਹ ਸੁੱਖ ਜਿਹੜਾ ਮਹਾਰਾਜ ਨੇ ਕਿਹਾ, ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਉਹ ਆਤਮਾ ਦਾ ਸੁੱਖ ਲੈ ਲੈਂਦਾ ਵਿਰਲਾ। ਐਸੇ ਪਾਵਨ ਸ਼ਬਦ ਸਰਵਣ ਕਰਕੇ ਆਪ ਸੰਗਤਾਂ ਨੇ ਲਾਹੇ ਪ੍ਰਾਪਤ ਕੀਤੇ ਹਨ। ਜੋ ਪਾਵਨ ਹਾਲਤ ਰਾਜ ਬਦਲੀ ਜਿਵੇਂ ਹੁੰਦੀ ਹੈ, ਅੰਗਰੇਜ਼ਾਂ ਦੇ ਰਾਜ ਆਉਣ ਤੋਂ ਪਹਿਲਾਂ ਦੀ ਹਾਲਤ, ਦਿੱਲੀ ਤੱਕ ਅੰਗਰੇਜ਼ ਕਾਬਜ ਹੋ ਗਏ ਸਨ ਅਤੇ ਮੈਨ ਦੁਆਬ ਦਾ ਇਲਾਕਾ ਪਹਿਲਾਂ ਜਿਹੜਾ ਉੱਥੋਂ ਸੱਭਿਅਤਾ ਲੋਕਾਂ ਦੀ ਖਤਮ ਹੋਈ, ਆਪਣੀ ਰਹਿਤ ਮਰਿਆਦਾ ਜੋ ਸੱਭਿਅਤਾ ਹੁੰਦੀ ਹੈ ਦੇਸ਼ ਦੀ, ਅੰਗਰੇਜ਼ਾਂ ਦੇ ਅਸਰ ਨਾਲ ਕਿਵੇਂ ਆਪਣੇ ਬੰਦੇ ਪਾ ਕੇ ਸਰਕਾਰਾਂ ਹੀ ਕਰਦੀਆਂ, ਜਿੱਥੇ ਰਾਜ ਕਰਨਾ ਹੋਵੇ, ਕਾਬਜ ਹੋਣਾ ਹੋਵੇ, ਪਹਿਲਾਂ ਉੱਥੋਂ ਦੀ ਸੱਭਿਅਤਾ ਦਾ ਮਲੀਆ ਮੇਟ ਕਰ ਦਿਓ, ਉੱਥੇ ਨਿਆਂ ਨਾ ਰਹਿਣ ਦਿਓ ਪਰਜਾ ਨਾਲ। ਆਪੇ ਪਰਜਾ ਦੁਖੀ ਹੋ ਕੇ ਕਹੂਗੀ ਵੀ ਇਹੋ ਜਿਹੇ ਰਾਜ ਤੋਂ ਕੀ ਲੈਣਾ ਵਾ। ਇਹ ਦਿੱਲੀ ਦੇ ਹੇਠਲੇ ਇਲਾਕੇ ਜਿਹੜੇ ਯਮੁਨਾ ਤੋਂ ਘੱਗਰ ਦੇ ਵਿਚਕਾਰ ਦਾ ਸੀ, ਪਹਿਲਾਂ ਇੱਥੋਂ ਦੀ ਸੱਭਿਅਤਾ ਬਦਲੀ ਅੰਗਰੇਜ਼ਾਂ ਦੇ ਪ੍ਰਭਾਵ ਨਾਲ, ਕਿਉਂਕਿ ਆਉਣਾ ਜਾਣਾ ਤਾਂ ਹੋ ਹੀ ਜਾਂਦਾ ਜਦੋਂ ਹੱਦਾਂ ਆਉਂਦੀਆਂ ਨੇ ਨੇੜੇ ਮੁਲਕਾਂ ਵਿੱਚ। ਅਤੇ ਇਹਨਾਂ ਆਪਣਾ ਜਿਹੜਾ ਖੁੱਲ੍ਹਾ ਕਲਚਰ ਹੈ ਉਹ ਹੀ ਉੱਥੇ ਪੈਦਾ ਕੀਤਾ। ਕਿਵੇਂ ਆਪਾਂ ਪ੍ਰਸੰਗ ਸੁਣਿਆ, ਲੋਕ ਕਿੱਦਾਂ ਦੇ ਹੋ ਗਏ, ਚੋਰੀ ਯਾਰੀ ਵਿਚਾਰ ਲੁੱਟ ਘਸੁੱਟ ਕਿਵੇਂ ਕਰਦੇ ਨੇ। ਪਹਿਲਾਂ ਮੈਨ ਦੁਆਬ ਦਾ ਇਲਾਕਾ ਅਤੇ ਫਿਰ ਰਿਆਸਤਾਂ ਵੱਲ ਵੀ ਇਹ ਪ੍ਰਭਾਵ ਪਿਆ, ਸਿੱਖ ਰਿਆਸਤਾਂ ਵੱਲ, ਫਿਰ ਜਦੋਂ ਸ਼ੇਰੇ ਪੰਜਾਬ ਦਾ ਭਾਵੇਂ ਨਾਂ ਕਵੀ ਜੀ ਦੇ ਰਹੇ ਪਰ ਉਹਨਾਂ ਤੱਕ ਤਾਂ ਰਾਜ ਪੂਰਾ ਚੜ੍ਹਦੀ ਕਲਾ ਤੱਕ ਰਿਹਾ। ਉਸ ਤੋਂ ਬਾਅਦ ਜਿਹੜੀ ਹਾਲਤ ਆ ਇਹ ਫਿਰ ਸਾਰੀ ਵਿਗੜ ਗਈ ਸੀ। ਜਿਵੇਂ ਦੱਸ ਰਹੇ ਨੇ ਜ਼ਮਾਨੇ ਦੇ ਹਵਾ ਪ੍ਰਭਾਵ, ਇਹ ਪ੍ਰਸੰਗ ਚੱਲ ਰਹੇ ਨੇ, ਸਰਵਣ ਕਰਨਾ ਕਰੀਏ ਜੀ।
1: ਖੇਤੀ ਖਸੋਟ ਖੇਤ,
0: ਜਿਹੜੀ ਖੇਤੀ ਆ ਨਾ ਉਹ ਜ਼ਿਮੀਂਦਾਰਾਂ ਤੋਂ ਪੱਕੀ ਹੋਈ ਫਸਲ ਖਸੋਟ ਕੇ ਖੋ ਕੇ ਲੈ ਜਾਂਦੇ ਹਨ। ਸਭ ਉਪਜ
1: ਖੋਏ ਦਾ ਚੱਕਰੀ ਬਹਾਨਾ ਜੀ,
0: ਖੋਏ ਦਾ ਖੋ ਲੈਂਦੇ ਨੇ, ਖੋਏ ਦਾ ਜਾਂ ਖਰਾਬ ਕਰ ਦਿੰਦੇ ਨੇ ਚੱਕਰੀ ਬਹਾਨਾ ਵੀ ਫੌਜ ਲੰਘਾਉਣੀ ਹੈ ਜੀ। ਅਸੀਂ ਰਾਹ ਭੀੜੇ ਹੁੰਦੇ ਸੀ, ਕੱਚੇ ਹੁੰਦੇ ਸੀ, ਇਕੱਠੀ ਫੌਜ ਲਿਆਉਣੀ, ਸੋ ਅਸੀਂ ਫੌਜ ਲਗਾਉਣੀ ਹੈ, ਉਹਦੇ ਬਹਾਨੇ ਮਿੱਧ ਦਿੰਦੇ ਸੀ ਅਤੇ ਮਿੱਧੀ ਹੋਈ ਪੱਕੀ ਫਸਲ ਜਿਹੜੀ ਸੀ ਉਹਨੂੰ ਫਿਰ ਆਪੇ ਲੈ ਜਾਂਦੇ ਆ ਨਾ ਅਨਾਜ।
1: ਕਾਟ ਕਮਾਦ ਖਵੈ ਹੈ ਪੀਲਾ,
0: ਕਮਾਦ ਜੇ ਕਿਸੇ ਦਾ ਹੁੰਦਾ ਸੀ ਨਾ ਰਾਹ 'ਤੇ ਅਤੇ ਉਹ ਕੱਟ ਕੇ ਅਤੇ ਹਾਥੀਆਂ ਨੂੰ ਖਵਾ ਦਿੰਦੇ ਸੀ।
1: ਹੁੰਦਾ ਹੈ ਕਿਛ ਨਾ ਕਿਸਾਨਾਂ ਜੀ,
0: ਕਿਸਾਨਾਂ ਨੂੰ ਉਹਦੇ ਵੱਟੇ ਨੁਕਸਾਨ ਉਜਾੜੇ ਦੇ ਕੁਝ ਵੀ ਨਹੀਂ ਦਿੰਦੇ ਸਨ।
1: ਗਾਲ ਬਿਨਾ ਨਹਿ ਗਾਲ ਗਲਾਵੇ,
0: ਜੇ ਅੱਗੋਂ ਕੋਈ ਕਿਸਾਨ ਕਹਿੰਦਾ ਮਹਾਰਾਜ ਸਾਡਾ ਇੰਨਾ ਨੁਕਸਾਨ ਹੋ ਗਿਆ, ਸਾਉਣੀ ਦੀ ਫਸਲ ਤਬਾਹ ਹੋ ਗਈ ਸਾਡੀ, ਕੋਈ ਸਾਨੂੰ ਸੋ ਦਿਓ, ਕੋਈ ਮਹਾਰਾਜ ਸਹਾਇਤਾ ਕਰੋ ਸਾਨੂੰ, ਤਾਂ ਉਸ ਵੇਲੇ ਅੱਗੋਂ ਗੱਲ ਨਹੀਂ, ਗਾਲ ਬਿਨਾਂ ਨੇ ਗੱਲ ਗਲਾਵੇ, ਗਾਲ ਕੱਢਣ ਤੋਂ ਬਿਨਾਂ ਸਖਤ ਹੋ ਕੇ ਦਬਕੇ ਗਾਲਾਂ ਕੱਢਣ ਤੋਂ ਬਿਨਾਂ ਕੋਈ ਹੋਰ ਗੱਲ ਨਹੀਂ ਗਲੇ ਪੈਂਦੀ ਸੀ।
1: ਲੂਟ ਮਾਰ ਬਹੁ ਰਾਖੇ ਜੀ,
0: ਬਹੁਤ ਜ਼ਿਆਦਾ ਇਉਂ ਜਿਹੜੇ ਸ਼ਾਸਕ ਸਨ ਰਾਜੇ ਅਹਿਲਕਾਰ ਲੁੱਟਮਾਰ ਰੱਖਦੇ ਸਨ, ਸ਼ਰੇਆਮ ਲੁੱਟਮਾਰ ਕਰਦੇ ਸਨ। ਤੱਕਾ ਜੋਰੀ
1: ਹਿੰਦੂ ਬਿਨਾ ਪੀ ਉਗਰਾਹੇ ਕਰਾ,
0: ਅਤੇ ਜਿਹੜਾ ਕਰਾ ਸੀ ਨਾ ਟੈਕਸ, ਉਹ ਵੀ ਦੁੱਗਣਾ ਅਗਰਾਉਂਦੇ ਸੀ, ਪਹਿਲਿਆਂ ਨਾਲੋਂ ਦੁੱਗਣਾ ਕਰ ਦਿੱਤਾ, ਇੱਕ ਗੁਣਾ ਵੱਧ ਹੋ ਗਿਆ।
1: ਫਿਰ ਤਾਂ ਰਹੀਏ ਤਾਂ ਪਰਮਾਖਿਆ ਜੀ,
0: ਅਤੇ ਫਿਰ ਜਦੋਂ ਕੋਈ ਕਹਿੰਦਾ ਸੀ ਮਹਾਰਾਜ ਇੰਨਾ ਟੈਕਸ ਹੋ ਗਿਆ, ਅਤੇ ਫਿਰ ਗੁੱਸੇ ਨਾਲ ਬੋਲਦੇ ਸੀ ਅੱਗੋਂ, ਫਿਰ ਵੀ ਨਿਆਂ ਨਹੀਂ ਦਿੰਦੇ ਸੀ, ਪਰਜਾ ਦੇ ਉੱਪਰ ਗੁੱਸੇ ਹੁੰਦੇ ਸੀ, ਉਹਨਾਂ ਦੇ ਉੱਪਰ ਕਰੜੇ ਹੋ ਕੇ ਰਹਿੰਦੇ ਸਨ।
1: ਬਿਨ ਕਿਰਸਾਨਾ ਦੋਤੀ ਰਈਅਤ ਤਾਂ,
0: ਬਿਨਾਂ ਕਿਰਸਾਨਾਂ ਤੋਂ ਜ਼ਿਮੀਦਾਰਾਂ ਜਿਹੜੀ ਦੂਜੀ ਪਰਜਾ ਸੀ ਉਹਦੇ 'ਤੇ
1: ਇਤਰਾਫੀ ਬਹੁਲਾ ਹੈ,
0: ਉਹਨਾਂ ਤੋਂ ਬਹੁਤ ਜ਼ਿਆਦਾ ਜੇਜੀਆ ਟੈਕਸ ਜਿਹੜਾ ਗੈਰ ਮੁਸਲਮਾਨਾਂ 'ਤੇ ਲੱਗਦਾ ਸੀ ਪਹਿਲਾਂ ਮੁਗਲਾਂ ਦੇ ਸਮੇਂ, ਉਹਨਾਂ ਤੋਂ ਇਹ ਟੈਕਸ ਜਿਹੜਾ ਸੀ ਬਹੁਤ ਜ਼ਿਆਦਾ ਲੈਂਦੇ ਸਨ।
1: ਹੰਕਾਰ ਕਰਾਵੇ ਲੱਗ ਜਾਤ ਨਹੀਂ ਤਾਂ,
0: ਬਹੁਤ ਲੈਣ ਲੱਗ ਪਏ, ਅਤੇ ਫਿਰ ਕਾਰ ਕਰਾਵੇ ਲੱਗ ਜਾਤਨ ਤਾਂ ਛੋਟੀਆਂ ਜਾਤੀਆਂ ਤੋਂ, ਪਛੜੀਆਂ ਜਾਤੀਆਂ ਤੋਂ ਬਹੁਤ ਜ਼ਿਆਦਾ ਕੰਮ ਕਰਾਉਣ ਲੱਗ ਪਏ ਆਪਣੇ ਜ਼ੋਰ ਨਾਲ ਹੀ।
1: ਅੰਨ ਖਾਣ ਕੋ ਨਹਿੰਦਾ ਹੈ,
0: ਜਦੋਂ ਅੰਨ ਮੰਗਦੇ ਸੀ ਵਿਚਾਰੇ, ਉਹ ਤਾਂ ਦਿਹਾੜੀਦਾਰ ਜਿਹੜੇ ਲੋਕ ਜੋ ਕਮਾਉਂਦੇ ਉਹ ਹੀ ਖਾਂਦੇ ਨੇ, ਅਤੇ ਜਦੋਂ ਅੰਨ ਆਦਿਕ ਮੰਗਦੇ ਸੀ ਖਾਣ ਨੂੰ ਉਹ ਨਹੀਂ ਦਿੰਦੇ, ਝੱਟ ਜਵਾਬ ਦਿੰਦੇ ਹੈ ਨਹੀਂ ਸਾਡੇ ਕੋਲ, ਕੰਮ ਕਰਾ ਲੈਂਦੇ ਸੀ।
1: ਚੀਨ ਜਰ ਜਰੂ ਜ਼ਮੀਨ,
0: ਅਤੇ ਖੋਹ ਲੈਂਦੇ ਸੀ ਦੂਜੇ ਦੀਆਂ ਮਾੜੇ ਦੀਆਂ ਜ਼ਮੀਨਾਂ, ਪੈਸਾ ਜਰ, ਪੈਸਾ ਜੋਰੂ, ਪਰਿਵਾਰ, ਇਸਤਰੀਆਂ, ਜ਼ਮੀਨੇ, ਜ਼ਮੀਨਾਂ ਆਦਿਕ ਪ੍ਰੋਪਰਟੀ ਵੀ ਨੱਪ ਜਾਂਦੇ ਸਨ ਇੱਥੋਂ ਤੱਕ।
1: ਕਿੰਨੇ ਯਾਰ ਕਮੀਨੇ ਥੇ,
0: ਕਿਉਂਕਿ ਆਪਣੇ ਕੋਲ ਉਹੋ ਜਿਹੜੇ ਬਦਮਾਸ਼ ਬੰਦੇ ਇਹਨਾਂ ਸਰਦਾਰਾਂ ਨੇ, ਇਹਨਾਂ ਅਹਿਲਕਾਰਾਂ ਨੇ ਰੱਖੇ ਹੁੰਦੇ ਸੀ, ਟੋਲੇ ਬਣਾਏ ਹੁੰਦੇ, ਜਿਵੇਂ ਹੁਣ ਸਰਕਾਰਾਂ ਗੈਂਗਸਟਰ ਪੈਦਾ ਕਰ ਦਿੰਦੀਆਂ ਨੇ, ਤੋ ਲੁੱਟ ਘਸੁੱਟ ਕਰਨ ਵਾਲੇ ਲੋਕਾਂ ਨੂੰ ਧਮਕੀਆਂ ਦਿੰਦੇ ਨੇ ਡਕੈਤ ਲੋਕ, ਇਸ ਤਰ੍ਹਾਂ ਕਿੰਨੇ ਯਾਰ ਕਮੀਨੇ ਥੇ, ਕਮੀਨੇ ਬੰਦੇ ਜਿਹੜੇ ਨੇ ਉਹ ਉਹਨਾਂ ਨੂੰ ਯਾਰ ਬਣਾਇਆ ਹੋਇਆ ਸੀ, ਉਹ ਵਰਤੇ ਟੋਲੇ ਬਣਾਏ ਹੁੰਦੇ ਸੀ ਕਿ ਤੁਸੀਂ ਗੁਪਤੋ ਗੁਪਤੀ ਕੰਮ ਕਰੀ ਜਾਓ ਅਤੇ ਸਾਨੂੰ ਲਿਆ ਕੇ ਅੱਧ ਦੇ ਦਿਓ।
1: ਸੁਖ ਦੇ ਜਿਉਂ ਪਹਿਲੇ ਸਿੰਘਾਂ,
0: ਜਿਵੇਂ ਪਹਿਲੇ ਸਿੰਘਾਂ ਨੇ ਮਿਸਲਾਂ ਵੇਲੇ ਜਦੋਂ ਰਾਜ ਸੀ ਨਾ ਦਿੱਲੀ ਤੱਕ ਸਰਦਾਰ ਬਘੇਲ ਸਿੰਘ ਜੀ ਹੁਣਾਂ ਦਾ, ਇਹ ਸਾਰੇ ਸੋਨੀਪਤ ਪਾਣੀਪਤ ਵਿੱਚ ਸਾਰੇ ਰਾਜ ਸੀ, ਜਿਵੇਂ ਉਹਨਾਂ ਨੇ ਸੁੱਖ ਦਿੱਤੇ ਸੀ ਪਰਜਾ ਨੂੰ,
1: ਇਹਨਾਂ ਦੁੱਖ ਤਿਉਂ ਦੀਨੇ ਥੇ,
0: ਇਹਨਾਂ ਨੇ ਫਿਰ ਉਵੇਂ ਨਹੀਂ ਸੁੱਖ ਦਿੱਤੇ, ਇਹਨਾਂ ਦੁੱਖ ਦਿੱਤੇ ਉਲਟਾ, ਐਸਾ ਅਸਰ ਪੈ ਗਿਆ ਅੰਗਰੇਜ਼ੀ ਰਾਜ ਦਾ,
1: ਲੁੰਡਿਓ ਮੁੰਡਿਓ ਕੁਲਟਾ ਚੇਰੀ,
0: ਐਸਾ ਆਮ ਹੀ ਲੁੰਡੋ ਜਿਹੜੇ ਖੁੱਲ੍ਹੇ ਸੁਭਾਅ ਦੇ ਲੋਕ ਪਾਮਰ ਪੁਰਸ਼ ਹੁੰਦੇ ਸੀ, ਇਹਨਾਂ ਦਾ ਕਰੈਕਟਰ ਨਾ ਹੋਵੇ, ਉਹ ਮੁੰਡੇ ਨੌਜਵਾਨ ਜਿਹੜੇ ਹੁੰਦੇ, ਅਤੇ ਇਸ ਤਰ੍ਹਾਂ ਕੁਲਟਾ ਕੇਰੀ ਕੇਰੀ, ਅਤੇ ਵਿਭਚਾਰ ਜਿਹੜੀਆਂ ਔਰਤਾਂ ਸਨ,
1: ਕੇਰੀ ਸੰਗਤ ਮਹਿਰਾ ਹੈ,
0: ਇਹਨਾਂ ਦੀ ਸੰਗਤ ਵਿੱਚ ਹੀ ਰਹਿੰਦੇ ਸੀ ਜੇ, ਬਹੁਤੇ ਲੋਕ ਵਿਭਚਾਰੀ ਹੋ ਗਏ ਸੀ, ਤੋਂ ਮੁਜਰੇ ਲੱਗਣ ਲੱਗ ਪਏ ਸਨ।
1: ਪੀ ਸ਼ਰਾਬ ਜ਼ਿਆਦਾ ਬਕਵਾਦ,
0: ਬਹੁਤ ਜ਼ਿਆਦਾ ਸ਼ਰਾਬ ਪੀ ਕੇ ਦਿਨ ਰਾਤ ਬਕਦੇ ਰਹਿੰਦੇ ਸੀ, ਲਲਕਾਰੇ ਮਾਰਦੇ ਸੀ ਪਿੰਡਾਂ 'ਚੋਂ ਲੋਕਾਂ ਨੂੰ,
1: ਬਾਦ ਵਿਵਾਦ ਅਤੀ ਕਹਿ,
0: ਬਹੁਤ ਜ਼ਿਆਦਾ ਜੇ ਕੋਈ ਰੋਕਦਾ ਸੀ ਤਾਂ ਉਹਨੂੰ ਉਹਦੇ ਨਾਲ ਅੱਗੋਂ ਝਗੜਾ ਕਰਦੇ ਸੀ ਬਹੁਤ ਜ਼ਿਆਦਾ, ਇਸ ਤਰ੍ਹਾਂ ਸੋ ਸੁਭਾਅ ਲੋਕਾਂ ਦਾ ਬਣ ਗਿਆ ਸੀ।
1: ਮਾਰੇ ਰਹੀਏ ਤੇ ਕੋ ਦਾਗਰ,
0: ਜੇ ਕੋਈ ਰੋਕਦਾ ਸੀ ਪਰਜਾ ਨੂੰ ਮਾਰਦੇ ਸੀ ਅੱਗੋਂ, ਤੇ ਗਾਲਾਂ ਕੱਢਦੇ ਸਨ ਗੰਦੀਆਂ,
1: ਹਾ ਹਾ ਹੀ ਹੀ ਮੇਰਾ,
0: ਸਭ ਹਾਸੇ ਮਖੌਲ ਵਿੱਚ ਹੀ ਰਹਿੰਦੇ ਸੀ, ਉਲਟਾ ਲੋਕਾਂ ਨੂੰ ਹਾਸਾ ਮਖੌਲ ਕਰਦੇ ਸੀ ਸ਼ਰੇਆਮ, ਕੋਈ ਪਰਵਾਹ ਨਹੀਂ ਕਰਦੇ ਸੀ ਔਰਤਾਂ ਨੂੰ, ਔਰਤਾਂ ਦੇ ਨਾਲ ਜਾਂਦੀਆਂ ਦੇ ਰਾਹੇ ਬਗਾਹੇ,
1: ਸੀਲ ਕੁਲੀਨ ਰੂਪ ਗੁਣ ਖਾਣੀ,
0: ਭਾਵੇਂ ਆਪਦੇ ਘਰ ਵਿੱਚ ਜਤੀ ਸਤੀ ਰੂਪ ਵਾਲੀਆਂ ਗੁਣਾਂ ਦੀ ਖਾਣ, ਜੋ ਸਭ ਗੁਣਾਂ ਵਾਲੀਆਂ
1: ਸਾਰਨਾ ਨੇ ਜੇਤੀ ਕੀ ਲਹਿ,
0: ਔਰਤਾਂ ਹੁੰਦੀਆਂ ਸਨ ਪਰ ਆਪਣੇ ਪਰਿਵਾਰਾਂ ਦੀ ਖਬਰ ਨਹੀਂ ਲੈਂਦੇ ਸੀ, ਉਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ,
1: ਵਸਤਰ ਰਸਤੇ ਨਾ ਦੇਵੇ ਘਰ ਮੈਂ,
0: ਅਤੇ ਜਦੋਂ ਘਰ ਵਿੱਚ ਟੱਬਰ ਕੋਈ ਵਸਤਰ 6 ਮਹੀਨੇ ਕੋਈ ਘਰ ਦੀ ਰਸਤ ਬਸਤ ਮੁੱਕੀ ਜਿਹੜੀ ਸਿੱਧਾ ਹੁੰਦਾ ਮੰਗਦੇ ਸੀ ਉਹ ਨਹੀਂ ਦਿੰਦੇ ਸੀ, ਇਹੋ ਜਿਹੇ ਹਾਲਾਤ ਬਣ ਗਏ ਸੀ ਲੋਕਾਂ ਦੇ, ਆਪਣੇ ਘਰ ਵਿੱਚ ਤਾਂ ਮੰਗਿਆ ਕੋਈ ਵਸਤਰ ਪਰਿਵਾਰ ਨੂੰ, ਕੋਈ ਆਨਾ ਅਨਾਜ ਨਹੀਂ ਦਿੰਦੇ ਸਨ।
1: ਜੇ ਮੰਗੇ ਤਾਂ ਮਾਰ ਪਰ
0: ਜੇ ਕੋਈ ਮੰਗਦਾ ਸੀ ਪਰਿਵਾਰ ਤੇ ਉਹਨੂੰ ਅੱਗੋਂ ਜੁੱਤੀਆਂ ਦੀ ਮਾਰ ਪੈਂਦੀ ਸੀ।
1: ਬਿਰਧਾ ਮਾਤ ਪਰਮਾਤ ਕੇਰਤ
0: ਇੱਥੋਂ ਤੱਕ ਮਾਤਾ ਤੇ ਮਾਤਾ ਦੀ ਮਾਤਾ ਦਾਦੀ ਮਾਤਾ ਵੱਡੀ ਘਰ ਵਿੱਚ ਪਰਮਾਤ ਕੇਰ ਉਹਨਾਂ ਦੇ ਤਾਈ ਵੀ
1: ਬਾਤ ਨਾ ਕਭੀ ਕਾਨ ਧਰੈ
0: ਉਹਨਾਂ ਦੀ ਕਹੀ ਹੋਈ ਸਿਆਣੀ ਗੱਲ ਵੀ ਸਿਆਣਿਆਂ ਦੇ ਸੋ ਔਲੇ ਦਾ ਖਾਧਾ ਸਿਆਣੇ ਦਾ ਕਹਿਆ ਮਗਰੋਂ ਪਤਾ ਲੱਗਦਾ ਗੱਲ ਸੱਚੀ ਹੁੰਦੀ। ਜ਼ਿੰਦਗੀ ਦਾ ਤਜਰਬਾ ਹੁੰਦਾ ਵਾ ਸਿਆਣੇ ਦਾ ਵੱਡੀ ਉਮਰ ਦੇ ਬੰਦੇ ਦਾ। ਉਹ ਜੋ ਕਹਿੰਦੇ ਹੁੰਦੇ ਆ ਉਹ ਕਹਿੰਦੇ ਹੁੰਦੇ ਜੋ ਉਹਨਾਂ ਨੇ ਵੇਖੀਆਂ ਹੁੰਦੀਆਂ ਵੀ ਕਿੱਥੋਂ ਨੁਕਸਾਨ ਹੁੰਦਾ ਅਤੇ ਕਿੱਥੋਂ ਫਾਇਦਾ ਹੁੰਦਾ, ਨਫ਼ਾ ਕਿਹੜੀ ਗੱਲ, ਕਿੱਥੋਂ ਬਚਣਾ, ਕਿਹੜਾ ਕੰਮ ਕਰਨਾ। ਉਹ ਨਸੀਹਤਾਂ ਪੁੱਤ ਪੋਤਰਿਆਂ ਨੂੰ ਉਹ ਦਿੰਦੇ ਹੁੰਦੇ ਆ। ਸਿਆਣਿਆਂ ਨੇ ਕਿਹਾ ਤੱਤ ਕੱਢੇ ਹੁੰਦੇ ਸਿਆਣਿਆਂ ਨੇ ਵੀ ਅਸੀਂ ਤਾਂ ਮਾਰ ਖਾ ਗਏ ਇਹ ਨਾ ਖਾਣ ਕਿਸੇ ਗੱਲ, ਸੁਚੇਤ ਰਹਿਣ। ਹੁਣ ਘਰ ਵਿੱਚ ਜਿਹੜੇ ਵੱਡੇ ਮਾਤਾ ਦਾਦੀ ਉਹਨਾਂ ਦੀ ਗੱਲ ਕਹੀ ਵੀ ਕੰਨ ਨਹੀਂ ਕੋਈ ਧਰਦਾ, ਨੌਜਵਾਨ ਕੋਈ ਧੀ ਪੁੱਤਰ
1: ਕਾਰਦਾਰ ਦਾਨੇ ਪ੍ਰਧਾਨੇ
0: ਕਾਰਦਾਰ ਜਿਹੜੇ ਜ਼ਿੰਮੇਵਾਰ ਲੋਕ ਸੀ, ਦਾਨੇ ਪ੍ਰਧਾਨੇ ਜਿਹੜੇ ਹੋਰ ਮੁਖੀਏ ਹੁੰਦੇ ਸਨ,
1: ਹਰ ਹਟੇ ਬਹੁ ਸਮਝਾ ਹੈ
0: ਸਾਰੇ ਆਪਸ ਵਿੱਚ ਇਕੱਠੇ ਹੋ ਕੇ ਸਮਝਾ ਸਮਝਾ ਕੇ ਹੰਭ ਗਏ, ਹਾਰ ਕੇ ਘਰਾਂ ਵਿੱਚ ਬਹਿ ਗਏ ਵੀ ਇਹਨਾਂ ਸੂਤ ਨਹੀਂ ਆਉਣਾ। ਐਸਾ ਖੁੱਲ੍ਹਾ ਕਲਚਰ ਅੰਗਰੇਜ਼ੀ ਰਾਜ ਦੇ ਨਾਲ ਹੱਦ ਲੱਗਦੀ ਸੀ, ਇਸ ਲਈ ਇਹਨਾਂ ਅੰਗਰੇਜ਼ਾਂ ਨੇ ਖੁੱਲ੍ਹਾ ਪਾ ਦਿੱਤਾ ਸੀ।
1: ਪੈਵਹਿ ਟਰੇ ਨਾ ਮੰਦ ਮਾਰਗ
0: ਸੋ ਪਹਿਲਾਂ ਨਸ਼ਾ ਸੁੱਟਿਆ ਜਾਂਦਾ ਜਿੱਥੇ ਵੀ, ਜਦੋਂ ਨਸ਼ਾ ਆ ਜਾਂਦਾ ਫਿਰ ਆਪਣੀ ਸੱਭਿਅਤਾ ਆਪਣਾ ਜਾਸਾਤ ਆਪਣਾ ਕੈਰੀਅਰ ਨਹੀਂ ਰਹਿ ਜਾਂਦਾ ਲੋਕਾਂ ਕੋਲ, ਭਾਵੇਂ ਕਿੰਨੀ ਸੋਹਣੀ ਸੱਭਿਅਤਾ ਹੋਵੇ। ਗੁਰੂ ਸਾਹਿਬ ਨੇ ਅਸੂਲ ਦਿੱਤੇ ਹੋਣ, ਇਹ ਸਰਕਾਰਾਂ ਜਿਨ੍ਹਾਂ ਨੇ ਰਾਜ ਦੱਬਣੇ ਹੋਣ, ਕਬਜ਼ੇ ਰੱਖਣੇ ਹੋਣ, ਆਦਿ ਕਾਲ ਤੋਂ ਹੀ ਇਹ ਚੱਲਦਾ ਆ ਅੱਜ ਤੱਕ, ਕੇਵਲ ਅੱਜ ਹੀ ਨਹੀਂ। ਸੋ ਇਹ ਪੈ ਵੈ ਟਰੇ ਨਾ ਮੰਦ ਮਾਰਗੋਂ, ਬਹੁਤ ਸਮਝਾਉਂਦੇ ਨੇ ਸਿਆਣੇ ਲੋਕ, ਹੁਣ ਵੀ ਉਹ ਨਾ ਪਿੰਡਾਂ ਵਾਲੇ ਸਿਆਣੇ ਨਾ ਨਾ ਵਰਤੋ ਹੈ ਚਿੱਟਾ ਬਾਜੋ, ਕੌਣ ਆਖੇ ਲੱਗਦਾ ਨੌਜਵਾਨ, ਹੁਣ ਵੀ ਤਾਂ ਕਹਿੰਦੇ ਨਾ ਪੰਜਾਬ, ਸਗੋਂ ਜੇ ਕੋਈ ਡੱਕਦਾ ਵਾ ਉਹਨੂੰ ਅੱਖ ਨੂੰ ਹੀ ਹਟ ਕੇ ਬਜੋ, ਸਹਿਨਸ਼ੀਲਤਾ ਹੀ ਹੈ ਨਹੀਂ, ਪਤਾ ਨਹੀਂ ਕੀ ਕੱਢ ਕੇ ਮਾਰ ਦੇਣਾ ਵਾ, ਚਾਕੂ ਖਬੋ ਦੇਣਾ ਢਿੱਡ ਵਿੱਚ। ਸੋ ਪੈ ਵਹਿ ਟਰੇ ਨਾ ਮੰਦ ਮਾਰਗੋਂ, ਕਵੀ ਜੀ ਕਹਿੰਦੇ ਐਸੀ ਹਾਲਤ ਹੋ ਗਈ ਵੀ ਭੈੜੇ ਰਸਤੇ ਤੋਂ ਪੁੱਠੇ ਰਸਤੇ ਤੋਂ ਪਏ ਤੋਂ ਫਿਰ ਵੀ ਟਲਦੇ ਨਹੀਂ ਹਨ ਸਿਆਣਿਆਂ ਦੇ ਕਹਿਣ ਤੇ ਵੀ।
1: ਪਰੇ ਰਹੇ ਵਿਸ਼ੋ ਮਹਿ
0: ਵਿਸ਼ੇ ਵਿਕਾਰਾਂ, ਸ਼ਰਾਬ ਪੀਣ ਵਿੱਚ ਤੇ ਵਿਕਾਰਾਂ ਦੇ ਵਿੱਚ ਹੀ ਪਏ ਰਹਿੰਦੇ ਹੈ, ਲੰਪਟ ਹੋਏ ਰਹਿੰਦੇ ਨੇ ਨੌਜਵਾਨ ਤੇ ਇਸਤਰੀਆਂ ਔਰਤਾਂ।
1: ਨਿਜ ਤੀ ਤਜ ਕੋਲ ਤਾਬੇ ਵਿਚਾਰਨ,
0: ਆਪਣੇ ਪਰਿਵਾਰਾਂ ਨੂੰ ਛੱਡ ਕੇ ਘਰ ਵਿੱਚ ਸੁੰਦਰ ਇਸਤਰੀਆਂ ਪਰਿਵਾਰ ਸਿਆਣੇ ਨੇ ਉਹਨਾਂ ਨੂੰ ਛੱਡ ਕੇ ਅਤੇ ਉਲਟਾ ਜਿਹੜੀਆਂ ਵਿਭਚਾਰ ਵੇਸ਼ਵਾਵਾਂ ਹਨ ਉਹਨਾਂ ਨਾਲ
1: ਮੁੰਡਿਓ ਸੰਗਰ ਮੈਂ ਹੈ ਜੇ,
0: ਸੋ ਉਹਨਾਂ ਨਾਲ ਹੀ ਸੰਗ ਕਰਦੇ ਨੇ। ਇਸ ਤਰ੍ਹਾਂ ਦੀ ਭੈੜੀ ਹਾਲਤ ਬਣ ਗਈ ਹੈ ਮਹਾਰਾਜ ਦੇ ਉਪਦੇਸ਼ ਜਿਹੜੇ ਭੁੱਲ ਗਏ ਨੇ ਲੋਕ। ਸੱਚੇ ਪਾਤਸ਼ਾਹ ਨੇ ਕਿ ਨਿਜ ਨਾਰੀ ਕੇ ਸਾਸ ਨੇਹੋ ਤੁਮ ਤੁਮ ਨਿਤ ਬਿਡਈਏ ਹੋ, ਹੋ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨਾ ਜਾਈਏ ਹੋ। ਪਰ ਨਾਰੀ ਦੀ ਸੇਜਾ ਦੇ ਉੱਪਰ ਸਿੱਖ ਨੇ ਭੁੱਲ ਕੇ ਸੁਪਨੇ ਵਿੱਚ ਵੀ ਨਹੀਂ ਜਾਣਾ, ਪ੍ਰਤੱਖ 'ਤੇ ਕੀ ਜਾਣਾ, ਸਤਿਗੁਰੂ ਕਿਰਪਾ ਕਰੇ। ਇਹ ਸਿੱਖ ਨੂੰ ਜੀਵਨ ਸ਼ੈਲੀ ਦਿੱਤੀ ਮਹਾਰਾਜ ਜੀ, ਸਰਦਾਰ ਨੂੰ ਸਿੱਖ ਨੂੰ ਜਿਹਦੇ ਨਾਮ ਨਾਲ ਸਿੰਘ 'ਤੇ ਕੌਰ ਆ, ਸੁਪਨੇ ਵਿੱਚ ਵੀ ਨਹੀਂ ਜਾਣਾ। ਪਾਵਨ ਬਾਣੀ ਦੇ ਬਚਨ ਨੇ ਭਗਤ ਨਾਮਦੇਵ ਜੀ, ਸੋ ਮਹਾਂਪੁਰਸ਼ ਉਹ ਕਹਿੰਦੇ ਵੀ ਪਿਆਰ ਤਾਂ ਐਸਾ ਹੋਣਾ ਚਾਹੀਦਾ ਜਿਵੇਂ ਪਰਾਏ ਪੁਰਸ਼ ਨਾਲ ਸੁੰਦਰ ਸਰੂਪ ਹੋਵੇ ਅਤੇ ਜਿਹੜੀ ਔਰਤ ਦਾ ਕੋਈ ਜੀਵਨ ਨਾ ਹੋਵੇ ਉਹ ਖਿੱਚੀ ਜਾਂਦੀ ਹੈ ਉਹਦੀ ਪ੍ਰੀਤ ਨੂੰ, ਜੈਸੀ ਪਰ ਪੁਰਖਾ ਰਤਨਾ ਐਸੀ ਨਾਮੇ ਪ੍ਰੀਤ ਮੁਰਾਰੀ, ਵਾਹਿਗੁਰੂ ਦੇ ਨਾਲ ਇੰਨੀ ਪ੍ਰੀਤ ਲੱਗੀ ਆ। ਪਰ ਜਿੱਥੇ ਜਾਸਾ ਦੀ ਗੱਲ ਕੀਤੀ ਉੱਥੇ ਕਿਹਾ ਵੀ ਪਰ ਨਾਰੀ ਸਿਉਂ ਘੱਲ ਹੈ ਧੰਦਾ, ਘਰ ਕੀ ਨਾਰ ਤਿਆਗਾ ਅੰਧਾ, ਉਹ ਅੰਧਾ ਜੀਵਨ ਹੈ ਨਾ, ਅੰਨਾ ਪੁਰਸ਼ ਜਿਹਨੂੰ ਗਿਆਨ ਨਹੀਂ ਗੁਰੂ ਦੀ, ਵਿਵੇਕ ਅਤੇ ਵਿਚਾਰ ਦੇ ਨੇਤਰ ਨਹੀਂ ਜਿਹਦੇ ਕੋਲ। ਸਤਿਗੁਰੂ ਨੇ ਕਿੰਨੀ ਸੋਹਣੀ ਮਰਿਆਦਾ ਦਿੱਤੀ ਹੈ, ਘਰ ਕੀ ਨਾਰ ਤਿਆਗਾ ਅੰਧਾ, ਉਹ ਅੰਨਾ ਪੁਰਸ਼ ਵਿਵੇਕ ਅਤੇ ਵੈਰਾਗ ਦੇ ਜਿਹਦੇ ਕੋਲ ਨੇਤਰ ਨਹੀਂ ਖੁੱਲ੍ਹੇ ਹਨ ਜੀ, ਪ੍ਰਗਾਸ਼ ਨਹੀਂ ਹਨ। ਆਪ ਉਦਰਾ ਹੋ ਕੇ ਕੁਸੰਗਤ ਵਿੱਚ ਪੈ ਕੇ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਇਹਨਾਂ ਪਰ ਨਾਰੀ ਸਿਓ ਘਰ ਲੈ ਧੰਦਾ ਪਰਾਈ ਔਰਤ ਨਾਲ ਧੰਦਾ ਕਰਦਾ ਹੈ, ਕੁਕਰਮਾਂ ਵਿੱਚ ਪ੍ਰਵਿਰਤ ਹੁੰਦਾ ਹੈ। ਫਿਰ ਹੁੰਦਾ ਕੀ ਹੈ, ਜੈਸੇ ਸਿੰਬਲ ਦੇਖ ਸੂਆ ਬਿਗਸਾਨਾ ਅੰਤ ਕੀ ਬਾਰ ਮੂਆ ਲਪਟਾਨਾ। ਇਹ ਵੇਖਣ ਨੂੰ ਪਰਾਏ ਘਰ ਸੁੰਦਰ ਲੱਗਦੇ ਨੇ, ਆਪਦੇ ਨਾਲ ਜਲਵਾ ਜਿਹਾ ਮਾਇਆ ਦਾ ਹੁੰਦਾ ਹੈ। ਇਹ ਮਾਇਆ ਮਿਥਿਆ ਹੁੰਦੀ ਹੈ, ਝਲਕ ਹੋਰ ਦਿਸਦੀ ਹੈ ਅਤੇ ਹੁੰਦੀ ਹੋਰ ਅਸਲ ਵਿੱਚ। ਇਹ ਮਾਇਆ ਦਾ ਆਪਣਾ ਪ੍ਰਭਾਵ ਆ ਜਦੋਂ ਜੀਵਾਂ ਨੂੰ ਫਾਉਂਦੀ। ਜੈਸੇ ਕਹਿੰਦੇ ਵੀ ਸੂਆ ਤੋਤਾ ਹੁੰਦਾ ਨਾ, ਉਹ ਜਾਂਦਾ ਸਿੰਬਲ ਦੇ ਰੁੱਖ ਵੱਲ ਨੂੰ, ਉੱਚਾ ਲੰਮਾ ਸਿੰਬਲ ਦਾ ਰੁੱਖ ਹੁੰਦਾ, ਫੁੱਲ ਜੇ ਲੱਗੇ ਹੁੰਦੇ ਬੜੇ ਸੋਹਣੇ, ਜਾਂਦਾ ਉਹਨਾਂ ਨੂੰ ਵੀ ਮੈਂ ਖਾਵਾਂ ਬੜਾ ਮੈਨੂੰ ਆਨੰਦ ਆ। ਜੈਸੇ ਸਿੰਬਲ ਦੇਖ ਸੂਆ ਬੇਗਸਾਨਾ, ਬੜਾ ਖੁਸ਼ ਹੋ ਕੇ ਸਿੰਬਲ ਦੇ ਰੁੱਖ 'ਤੇ ਤੋਤਾ ਜਾਂਦਾ ਹੈ, ਪਰ ਜਦੋਂ ਉਹ ਚੁੰਝ ਮਾਰਦਾ ਤਾਂ ਫਿੱਕੇ ਹੁੰਦੇ ਨੇ, ਵੱਖ ਵੱਖੇ ਫੁੱਲ ਹੁੰਦੇ, ਨਿਰਾਸ਼ ਹੋ ਜਾਂਦਾ ਹੈ। ਖਾਣ ਤੋਂ ਬਾਅਦ ਹੀ ਉਹਨੂੰ ਪਤਾ ਲੱਗਦਾ ਹੈ। ਅੰਤ ਕੀ ਬਾਰ ਮੂਆ ਲਪਟਾਨਾ, ਪ੍ਰਾਏ ਘਰਾਂ ਵਿੱਚ ਜਾਣ ਵਾਲਾ ਬੰਦਾ ਅੰਤ ਨੂੰ ਫਿਰ ਉਹ ਨਰਕਾਂ ਦੇ ਵਿੱਚ ਪੈਂਦਾ ਹੈ। ਪਰ ਤਰੈ ਰਾਵਣ ਜਾਹੇ ਸਹੀ ਤਾਂ ਲਾਜੀ ਹੈ। ਮਹਾਰਾਜ ਦੇ ਹੋਰ ਬਚਨ ਨੇ, ਸ਼ਰਮਿੰਦੇ ਵੀ ਹੋਣਾ ਪੈਂਦਾ, ਤਲਿਆ ਵੀ ਜਾਂਦਾ ਉਹਨਾਂ ਦਰਗਾਹ ਦੇ ਵਿੱਚ, ਕੜਾਹਿਆਂ ਦੇ ਵਿੱਚ। ਐਸਾ ਕਹਿੰਦੇ ਅੰਤ ਕੀ ਬਾਰ ਮੂਆ ਲਪਟਾਨਾ, ਐਸੀ ਹਾਲਤ ਹੁੰਦੀ ਹੈ। ਵਰਜਿਆ, ਵਿਵਰਜਿਤ ਕੀਤਾ ਇਹਨਾਂ ਕੁਕਰਮਾਂ ਤੋਂ ਸਿੱਖ ਨੂੰ, ਪਰ ਹਾਲਤ ਐਸੀ ਹੋ ਗਈ ਹੈ। ਕਹਿੰਦੇ ਖੁੱਲ੍ਹਾ ਕਲਚਰ ਜਿਵੇਂ ਜਿਵੇਂ ਪ੍ਰਚਾਰ ਕੀਤਾ ਅੰਗਰੇਜ਼ਾਂ ਦੇ, ਇਹਨਾਂ ਦਾ ਖੁੱਲ੍ਹਾ ਕਲਚਰ ਉਵੇਂ ਹੀ ਵਿਭਚਾਰਨ ਮੁੰਡਿਓ ਸੰਗਰਮ ਹੈ। ਵਿਭਚਾਰਨ ਔਰਤਾਂ ਅਤੇ ਮੁੰਡੇ ਜਿਹੜੇ ਨੇ ਵਿਭਚਾਰੀ ਹੋ ਗਏ ਨੇ, ਸੋ ਆਪਣਾ ਘਰ ਬਾਰ ਛੱਡ ਕੇ ਖੁੱਲ੍ਹੇ ਫਿਰਦੇ ਹਨ।
1: ਦਿਨ ਕੇ ਸੰਗੀ ਬਾਦ ਫਰੰਗੀ,
0: ਇਹ ਕਿਉਂ ਹੋਇਆ, ਉਹਨਾਂ ਦੇ ਸੰਗੀ ਜਿਹੜੇ ਦੋਸਤ ਨੇ ਉਹ ਫਰੰਗੀ ਨੇ, ਈਸਾਈ ਬਣ ਗਏ ਨੇ, ਗੋਰੇ ਜਿਹੜੇ ਆਏ ਨੇ ਨਾ ਨਵੇਂ ਨਵੇਂ, ਉਹ ਆਉਂਦੇ ਕੀ ਆ, ਇਹ ਸਭ ਕੁਝ ਮੁਫ਼ਤ ਐਵੇਂ ਤੁਸੀਂ ਕਰੀ ਜਾਂਦੇ, ਖੁੱਲ੍ਹਾ ਕਲਚਰ। ਉਹਨਾਂ ਦੇ ਫਿਰੰਗੀ ਬਣ ਗਏ ਨਾ ਯਾਰ,
1: ਬਹੁਤ
0: ਇਸ ਕਰਕੇ ਬਹੁਤੇ ਪੁਰਸ਼ ਵਿਕਾਰਾਂ ਵਿੱਚ ਸ਼ਰਾਬ ਵਿੱਚ ਲਾ ਲਾ ਕੇ ਸ਼ਰਾਬ ਫਿਫਰੇ ਗਾਲ ਦਿੰਦੀ ਹੈ, ਤੇ ਫਿਰ ਨਿਪੁੰਸਕ ਬਣ ਗਏ ਨੇ ਬਹੁਤੇ ਲੋਕ।
1: ਸਿੰਘ ਸੁਨਹਿਰੀ ਕਬਜੇ ਵਾਰ,
0: ਜਿਹਦੇ ਕੋਲ ਜਾਤ ਸਾਤ ਆ, ਸਰੀਰ ਵੀ ਉਹਦਾ ਹੀ ਕਾਇਮ ਰਹਿੰਦਾ, ਉਹ ਸਾਸੀ ਹੁੰਦਾ, ਨਿਡਰ ਹੁੰਦਾ, ਆਪਣੇ ਹੱਕਾਂ ਵਾਸਤੇ ਕਿਤੇ ਵੀ ਖੜੋ ਸਕਦਾ ਉਹ ਸ਼ਾਸਤਰ ਚੁੱਕ ਕੇ। ਆਦਿ ਕਾਲ ਤੋਂ ਇਹ ਹੁੰਦਾ ਵਾ ਵੀ ਪਹਿਲਾਂ ਇਹਦਾ ਸਾਹਸ ਅਤੇ ਨਿਡਰਤਾ ਖਤਮ ਕਰੋ, ਆਤਮ ਨਿਰਭਰਤਾ ਜਿਹੜੀ ਹੈ, ਕੁਝ ਕਰਨ ਜੋਗੇ ਰਹਿ ਹੀ ਨਾ ਜਾਣ। ਉਦੋਂ ਤੋਂ ਲੈ ਕੇ ਹੁਣ ਤੱਕ ਹੋ ਰਿਹਾ, ਖਾਸ ਕਰਕੇ ਪੰਜਾਬੀਆਂ ਨਾਲ। ਸੋ ਐਸਾ ਹੀ ਅੰਗਰੇਜ਼ਾਂ ਨੇ ਜਿਵੇਂ ਜਿਵੇਂ ਗਾਂਹ ਵਧਣਾ ਸੀ ਨਾ ਦਿੱਲੀ ਤੋਂ, ਕਾਬਜਾਉਣਾ ਸੀ ਇਹਨਾਂ ਕੀਤਾ ਵਾ, ਨਿਪੁੰਸਕ ਹੋ ਗਏ। ਕਹਿੰਦੇ ਸਿੰਘ ਸੁਨਹਿਰੀ ਕਬਜੇ ਵਾਰੇ, ਜਿਹੜੇ ਕੋਈ ਟਾਵੇਂ ਟਾਵੇਂ ਗੁਰੂ ਦੀ ਕਿਰਪਾ ਨਾਲ ਇਸ ਇਲਾਕੇ ਵਿੱਚ ਸਿੰਘ ਨੇ, ਖਾਲਸਾ ਪੂਰਾ ਤਿਆਰ ਵਰਤਿਆ, ਬਚਿਆ ਕੁਚਿਆ, ਉਹ ਸੁਨਹਿਰੀ, ਸੁਨਹਿਰੀ ਹੁੰਦੇ ਸੁਨਹਿਰੀਏ, ਸੁਨਹਿਰੀ ਤੋਂ ਭਾਵ ਸੁਨਹਿਰਾ ਹੁੰਦਾ ਕੂੰਡਾ, ਬਾਟਾ, ਬਾਟੇ ਦੇ ਵਿੱਚ ਅੰਮ੍ਰਿਤ ਤਿਆਰ ਹੁੰਦਾ ਵਾ, ਅਤੇ ਸੁਨਹਿਰੀਏ ਉਹਨਾਂ ਨੂੰ ਕਹਿੰਦੇ ਜਿਨ੍ਹਾਂ ਨੇ ਇੱਕ ਬਾਟੇ 'ਚੋਂ ਅੰਮ੍ਰਿਤ ਛਕਿਆ ਹੋਵੇ, ਇੱਕੋ ਬਾਟੇ ਵਿੱਚੋਂ ਭਾਵ ਇੱਕੇ ਸਮੇਂ ਅੰਮ੍ਰਿਤ ਇੱਕੋ ਬਾਟੇ 'ਚੋਂ ਸਾਰਿਆਂ ਨੂੰ ਛਕਾਇਆ ਜਾਂਦਾ, ਜਿੰਨੇ ਪ੍ਰਾਣੀ ਆਉਂਦੇ ਨੇ, ਵੱਖੋ ਵੱਖਰਾ ਬਾਟਾ ਤਿਆਰ ਨਹੀਂ ਹੁੰਦਾ, ਭਾਵੇਂ ਕੋਈ ਹੋਵੇ, ਜ਼ਿਮੀਂਦਾਰ ਹੋਵੇ, ਕੋਈ ਮਜ਼੍ਹਬੀ ਸਿੱਖ ਹੋਵੇ, ਕੋਈ ਹੋਵੇ, ਗੁਰੂ ਦੇ ਘਰ ਵਿੱਚ ਜਨਮ ਹੁੰਦਾ ਹੈ। ਜਿਨ੍ਹਾਂ ਨੇ ਇਕੱਠਿਆਂ ਇੱਕੋ ਇੱਕੋ ਸਮੇਂ ਅੰਮ੍ਰਿਤ ਛਕਿਆ, ਉਹ ਸੁਨਹਿਰੀਏ ਸਿੰਘ ਅਖਵਾਉਂਦੇ ਹੁੰਦੇ ਸੀ, ਸੁਨਹਿਰੀਏ ਇੱਕੋ ਬਾਟੇ 'ਚੋਂ ਛਕਿਆ ਹੋਵੇ ਜਿਨ੍ਹਾਂ ਨੇ, ਭਾਵ ਜਿਵੇਂ ਹੁਣ ਇੱਕ ਵਾਰ ਅੰਮ੍ਰਿਤ ਸੰਚਾਰ ਹੋ ਗਿਆ, ਉੱਥੇ ਜਿਹੜੇ ਆਏ ਉਹਨਾਂ ਨੇ ਇੱਕ ਬਾਟੇ 'ਚੋਂ ਉਹਨਾਂ ਨੇ ਛਕਣਾ, ਦੂਜੀ ਵਾਰ ਆਉਂਦਾ ਫਿਰ ਹੋਰ ਬਾਟਾ ਹੋ ਗਿਆ। ਉਹ ਸੁਨਹਿਰੀਏ ਸਿੱਖ ਅਖਵਾਉਂਦੇ ਹੁੰਦੇ, ਭਾਈ ਤਾਰੂ ਸਿੰਘ ਜੀ ਸ਼ਹੀਦ, ਜਿਨ੍ਹਾਂ ਦਾ ਖੋਪਰ ਲੱਥਾ ਸੀ, ਅਤੇ ਭਾਈ ਮਹਿਤਾਬ ਸਿੰਘ ਜੀ ਮੀਰਾਂ ਕੋਟੀਏ, ਜਿਹਨਾਂ ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਭਾਈ ਤਾਰੂ ਸਿੰਘ ਤਾਂ ਸ਼ਾਂਤਮਈ ਢੰਗ ਨਾਲ ਪੰਥ ਦੀ ਸੇਵਾ ਕਰਦੇ ਸੀ, ਦਰਵੇਸ਼ ਪੁਣੇ ਵਿੱਚ ਰਹਿ ਕੇ, ਸੰਤ ਪੁਣੇ ਵਿੱਚ ਸੇਵਾ ਸਿਮਰਨ ਅਥਾਹ, ਪਿਆਰ ਬਹੁਤ ਸੀ ਰਾਠ ਸਿੰਘਾਂ ਨਾਲ। ਉਹਨਾਂ ਪੰਥ ਦੀ ਜਿਹੜੇ ਜੰਗਲਾਂ 'ਚ ਰਹਿੰਦੇ ਸੀ ਦਿਨੇ ਰਾਤ ਪੰਜਾਬ ਖਾਤਰ ਪੰਥ ਖਾਤਰ ਮੁਗਲਾਂ ਨਾਲ ਅੱਡਾ ਲੈਂਦੇ ਸੀ ਬੇਪ੍ਰਭਾਵ ਕੇ ਬੰਦਗੀ ਦੇ ਆਸਰੇ ਜੋ ਕੁਝ ਸੀ ਉਹਨਾਂ ਨੂੰ ਦੇ ਆਉਂਦੇ ਸੇਵਾ ਕਰਦੇ ਸੀ ਲੋਕਾਂ ਦੀ ਸਹਾਇਤਾ ਵੀ ਕਰਦੇ ਇਉਂ ਕਹਿ ਲਈਏ ਸੰਤ ਵੀ ਸਨ ਛਪਾਈ ਵੀ ਅੰਦਰੋਂ ਛਪਾਈ ਸੀ ਅਣਖ ਵੀ ਸੀ ਪੰਜਾਬ ਦੀ ਧਰਤੀ ਨਾਲ ਪਿਆਰ ਸੀ ਪਰ ਸ਼ਾਸਤਰ ਨਹੀਂ ਚੁੱਕਿਆ ਸੀ ਆਪ ਲੜਾਈ ਨਹੀਂ ਕੀਤੀ ਉਹ ਸੰਤ ਸਨ ਅਤੇ ਸਰਦਾਰ ਮਹਤਾਬ ਸਿੰਘ ਜੀ ਤਾਂ ਖੜਕੂ ਸਨ ਪੂਰੇ ਆਪਾਂ ਨੂੰ ਪਤਾ ਇਤਿਹਾਸ ਦਾ ਸੁੱਖਾ ਸਿੰਘ ਨਾਲ ਰਲ ਕੇ ਇੰਨਾ ਹੀ ਕਿਹਾ ਸੀ ਅਸੀਂ ਵੱਢ ਕੇ ਲਿਆਵਾਂਗੇ ਸਿਰ ਬੁੱਢਾ ਜੋੜ ਵੀ ਤਾਂ ਹੀ ਗਏ ਸੀ ਮੁਗਲਾਂ ਦਾ ਜਦੋਂ ਜ਼ੋਰ ਪੈਂਦਾ ਉਹ ਛੱਡ ਜਾਂਦੇ ਸੀ ਪੰਜਾਬ ਲੜਾਕੇ ਸਿੰਘ ਰਾਠੇ ਸਿੰਘ ਇਹ ਜੁਝਾਰੂ ਸਨ ਅਤੇ ਉਸ ਵੇਲੇ ਨਿਕਲ ਗਏ ਸੀ ਸਿਰ ਲੈ ਕੇ ਤਾਂ ਆਏ ਨਹੀਂ ਸੀ ਹੱਥ ਮੁਗਲਾਂ ਬੜਾ ਚੱਪਾ ਚੱਪਾ ਛਾਣ ਛੱਡਿਆ ਸੀ ਜ਼ਖਰੀਆ ਖਾਨ ਨੇ ਲਾਹੌਰ ਦਰਬਾਰ ਨੇ ਜਦੋਂ ਭਾਈ ਤਾਰੂ ਸਿੰਘ ਦੇ ਸ਼ਿਕਾਇਤਾਂ ਹੋਈਆਂ ਉਹਨਾਂ ਨੂੰ ਫੜ ਕੇ ਲੈ ਗਏ ਪਤਾ ਲੱਗਾ ਇਹਨਾਂ ਨੂੰ ਭਾਈ ਮਹਤਾਬ ਸਿੰਘ ਜੀ ਆਏ ਹੋਏ ਸੀ ਆਪਣੇ ਇਲਾਕੇ 'ਚ ਗੁਪਤ ਸੀ ਕਿਸੇ ਨੂੰ ਪਤਾ ਨਹੀਂ ਸੀ ਗੁਪਤ ਚਰਨ ਉਸ ਵੇਲੇ ਪਤਾ ਲੱਗਾ ਵੀ ਭਾਈ ਤਾਰੂ ਸਿੰਘ ਜੀ ਫੜੇ ਗਏ ਨੇ ਉਹਨੂੰ ਪਤਾ ਸੀ ਵੀ ਹੁਣ ਉੱਥੋਂ ਤਾਂ ਜਿਉਂਦਾ ਆਇਆ ਹੀ ਨਹੀਂ ਕੋਈ ਲਾਹੌਰ ਉਸ ਵੇਲੇ ਦਾ ਹਾਲਾਤ ਐਸੇ ਸੀ ਭਾਈ ਮਨੀ ਸਿੰਘ ਜੀ ਸ਼ਹੀਦੀ ਹੋ ਚੁੱਕੀ ਸੀ ਉਸ ਤੋਂ ਪਹਿਲਾਂ ਕੌਮ ਦੇ ਜਥੇਦਾਰ ਦੀ ਬੰਦ ਕੱਟਿਆ ਗਿਆ ਸੀ ਦਿਨ ਦਿਹਾੜੇ ਸਿੱਖ ਕਤਲ ਹੁੰਦੇ ਸੀ 18 ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਸਨ ਜਦੋਂ ਇਹਨਾਂ ਨੂੰ ਪਤਾ ਲੱਗਾ ਕਹਿਣ ਲੱਗੇ ਉਹ ਤਾਂ ਸੁਨਹਿਰੀਏ ਯਾਰ ਨੇ ਆਪਣੇ ਨਾਲ ਦੇ ਸਿੰਘਾਂ ਨੂੰ ਕਹਿਣ ਲੱਗੇ ਕਹਿੰਦੇ ਉਹ ਅੱਛਾ ਕਹਿੰਦੇ ਅੰਮ੍ਰਿਤ ਇਕੱਠਿਆਂ ਹੀ ਛਕਿਆ ਸੀ ਭਾਈ ਤਾਰੂ ਸਿੰਘ ਨੇ ਅਤੇ ਦਾਸ ਨੇ ਭਾਈ ਮਹਤਾਬ ਸਿੰਘ ਵੇਖੋ ਜਿਹਨਾਂ ਨਾਮ ਰੱਖਿਆ ਹੋਇਆ ਸੀ ਚੱਪਾ ਚੱਪਾ ਛਾਣੀ ਜਾਂਦੇ ਸੀ ਵੀ ਜਿਹਨੇ ਐਡਾ ਕੰਮ ਹੋਇਆ ਇੱਕ ਤਰ੍ਹਾਂ ਦਾ ਲਾਹੌਰ ਦਰਬਾਰ ਦਾ ਨੱਕ ਵੱਢ ਕੇ ਰੱਖ ਦਿੱਤਾ ਸੀ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਜਾਣਾ ਨੱਕ ਵੱਢਣ ਵਾਲੀ ਗੱਲ ਸੀ ਸਰਕਾਰ ਦਾ ਏਡੀ ਵੱਡੀ ਕੁਰਬਾਨੀ ਸੀ ਅਤੇ ਚੱਪਾ ਚੱਪਾ ਛਾਣਦੀ ਫਿਰਦੀ ਸੀ ਅਤੇ ਹੱਥ ਆਪਣੇ ਆਪ ਨਹੀਂ ਆਏ ਵੇਖੋ ਪੇਸ਼ ਕੀਤਾ ਕਿਹੋ ਜਿਹੇ ਸਿੰਘ ਸਨ ਕਿੰਨੀ ਬਰਕਤ ਸੀ ਉਹਨਾਂ ਦੇ ਜੀਵਨ ਵਿੱਚ ਕਿੰਨੀ ਬਖਸ਼ਿਸ਼ ਸੀ ਮਹਾਰਾਜ ਮੌਤ ਨੂੰ ਮਖੌਲਾਂ ਕਰਦੇ ਸੀ ਆਪ ਜਾ ਕੇ ਉੱਥੇ ਲਾਹੌਰ ਪੇਸ਼ ਹੋ ਗਏ ਜਦੋਂ ਪਤਾ ਲੱਗਾ ਤਾਰੂ ਸਿੰਘ ਜੀ ਫੜੇ ਗਏ ਕਹਿੰਦੇ ਉਹ ਸੁਨਹਿਰੀਏ ਯਾਰ ਨੇ ਇਕੱਠਾ ਅੰਮ੍ਰਿਤ ਛਕਿਆ ਸੀ ਸਿੰਘਾਂ ਬਹੁਤ ਰੋਕਿਆ ਨਾਲ ਦਿਆਂ ਨੇ ਵੀ ਤੁਹਾਡਾ ਤਾਂ ਬੰਦ ਕੱਟ ਦੇਣਗੇ ਬਹੁਤ ਤਸੀਹੇ ਦੇਣਗੇ ਤੁਹਾਨੂੰ ਕਹਿੰਦੇ ਗੱਲ ਹੀ ਕੋਈ ਨਹੀਂ ਤਲੀ 'ਤੇ ਰੱਖ ਕੇ ਹੀ ਤੁਰੇ ਸੀ ਹੁਣ ਮੌਤ ਤੋਂ ਡਰਨਾ ਇਹ ਤਾਂ ਸਿੰਘ ਦਾ ਕੰਮ ਹੀ ਨਹੀਂ ਸੁਨਹਿਰੀਆ ਯਾਰ ਆ ਤਾਰੂ ਸਿੰਘ ਤਾਂ ਉਹ ਪਹਿਲਾਂ 'ਚ ਰਹਿ ਜਾਵੇ ਮੈਂ ਲੇਟ ਹੋ ਜਾਏ ਤਾਂ ਗੱਲ ਠੀਕ ਨਹੀਂ ਇਕੱਠਿਆਂ ਅੰਮ੍ਰਿਤ ਛਕਿਆ ਅਤੇ ਇਕੱਠੇ ਹੀ ਸ਼ਹੀਦ ਹੋਵਾਂਗੇ ਇਹੋ ਜਿਹੇ ਸੁਨਹਿਰੀਏ ਯਾਰ ਸੀ ਆਪਣੇ ਆਪ ਪੇਸ਼ ਹੋ ਗਏ ਭਾਈ ਮਹਤਾਬ ਸਿੰਘ ਫੜਦਿਆਂ ਉਹਨਾਂ ਕੋਲ ਜਾ ਕੇ ਲਾਹੌਰ 'ਤੇ ਖੜ੍ਹ ਗਏ

0: ਇਹ ਇਕੱਠੇ ਹੀ ਪੜ੍ਹੇ, ਇਕੱਠਿਆਂ ਅੰਮ੍ਰਿਤ ਛਕਿਆ ਹੈ। ਜਿਸ ਦਿਨ ਘੇਰਾ ਪੈਂਦਾ ਉਸ ਦਿਨ ਨਾਲ ਦੇ ਹੋਰ ਸੱਤ ਸਿੰਘ ਸੀਗੇ ਇਹਨਾਂ ਦੇ ਨਾਲ ਅੰਮ੍ਰਿਤ ਵੇਲੇ। ਜਦੋਂ ਸ਼ਹੀਦ ਹੁੰਦਾ ਭਾਈ ਜਗਰਾਜ ਸਿੰਘ ਤੂਫਾਨ ਮਾੜੀ ਬੁੱਚੀਆਂ ਦੀ ਬਹਿਕ 'ਤੇ ਬਾਹਰ ਖੇਤਾਂ ਵਿੱਚ ਮੁਕਾਬਲਾ ਹੁੰਦਾ ਸੀ ਅਤੇ ਉਹ ਨਾਲ ਦੇ ਸਿੰਘ ਜਿਹੜੇ ਸੀ ਉਹ ਨਿਕਲ ਗਏ। ਉਹਨਾਂ ਨੂੰ ਕਹਿੰਦੇ ਤੁਸੀਂ ਨਿਕਲ ਜਾਓ। ਉਹਨੂੰ ਵੀ ਕਿਹਾ ਕਿਉਂਕਿ ਇਹਨਾਂ ਦਾ ਜਿਹੜਾ ਸ਼ਸਤਰ ਸੀ ਉਹ ਸੂਈਏ ਨੇ ਖਰਾਬ ਕਰ ਪਿੰਨ ਕੱਢ ਦਿੱਤਾ ਸੀ। ਸ਼ਸਤਰ ਬਹੁਤ ਤਕੜਾ ਸੀ, ਮੀਲ ਤੱਕ ਮਾਰ ਕਰਦਾ ਸੀ ਹਥਿਆਰ। ਸ਼ਾਇਦ ਉਹਦਾ ਨਾਂ AK-94 ਸੀ ਉਸ ਵੇਲੇ। ਸੋ ਉਹਦਾ ਪਿੰਨ ਕੱਢ ਦਿੱਤਾ ਸੀ ਸੂਈਏ ਨੇ ਰਾਤ ਨੂੰ ਉੱਥੇ ਹੀ, ਜਿਹੜਾ ਮੁਖਬਰ ਪਿਆ ਸੀ ਪਤਾ ਨਹੀਂ ਲੱਗਾ ਸੀ। ਅਤੇ ਉਹ ਮਾਨ ਦੇ ਸ਼ਸਤਰ ਦੇ ਮਾਨ ਨਾਲ ਹੀ ਕਿਹਾ ਸੀ ਵੀ ਇੱਥੇ ਨਹੀਂ, ਜਦੋਂ ਸਵੇਰੇ ਸਵੇਰੇ ਘੇਰਾ ਪਿਆ ਸੀ ਵੀ ਦੂਜੇ ਬੰਨੇ ਆ ਜਾਓ ਪਿੰਡ ਦੇ ਖੇਤਾਂ 'ਚ ਮੁਕਾਬਲਾ ਕਰਾਂਗੇ। ਪੁਲਿਸ ਨੂੰ ਲਲਕਾਰਿਆ ਸੀ ਉਹ ਖੇਤਾਂ ਜਦੋਂ ਨਿਕਲੇ, ਜਦੋਂ ਉਹ ਛੱਡੀ ਉਹ ਚੱਲੀ ਨਹੀਂ, ਪਿੰਨ ਕੱਢੀ ਵੀ ਸੀ ਉਹਦੀ, ਉੱਥੋਂ ਮਾਰ ਖਾ ਗਏ। ਨਹੀਂ ਤਾਂ ਤੂਫਾਨ ਹੀ ਸੀ, ਤੂਫਾਨ ਹੀ ਆ ਜਾਂਦਾ ਸੀ, ਫਿਰ ਸਾਹਮਣੇ ਉਹਦੇ ਖੜੋ ਨਹੀਂ ਸਕਦਾ ਸੀ। ਜਦੋਂ ਨਕਾਰਾ ਹੋ ਗਿਆ ਹਥਿਆਰ, ਤਾਂ ਫਿਰ ਉਹਨਾਂ ਕਿਹਾ ਵੀ ਤੁਸੀਂ ਨਿਕਲ ਜਾਓ ਨਾਲ ਦੇ ਸਿੰਘਾਂ ਨੂੰ। 6 ਜਿਹੜੇ ਸਿੰਘ ਭਾਈ ਬਖਸ਼ੀਸ਼ ਸਿੰਘ ਸੋਨਾ ਸੀ ਨਾਲ, ਉਹਨਾਂ ਕਿਹਾ ਤੁਸੀਂ ਚੱਲ ਜਾਓ, ਮੈਂ ਤਾਂ ਸ਼ਹੀਦ ਹੋਣਾ ਹੀ। ਮਾੜਾ ਮੋਟਾ ਕੋਈ ਪਿਸਤੌਲ ਸੀ ਵੀ ਉਹਦੇ ਨਾਲ ਜੇ ਕੋਈ ਨੇੜੇ ਆਊ ਮੈਂ ਮਾਰ ਕੇ ਮਰ ਜਾਊ। ਅਖੀਰ ਉਹ 5 ਸਿੰਘ ਚਲੇ ਗਏ ਉਹਨਾਂ ਪਿੰਡਾਂ ਵਿੱਚ ਜਾ ਕੇ, ਹੋਕੇ ਦੇ 'ਤੇ ਵੀ ਘੇਰਾ ਪੈ ਗਿਆ ਵਾ। ਲੋਕ ਉਹਨਾਂ ਦੇ ਨਾਲ ਬੜੇ ਸੀ, ਬਹੁਤ ਚੰਗੇ ਸਨ, ਕਿਸੇ ਨੱਕੇ ਨੂੰ ਨਹੀਂ ਮਾਰਦੇ ਸੀ। ਹਿੰਦੂਆਂ ਦੇ ਘਰ ਵੀ ਵਸਾਏ ਸੀ ਉਹਨਾਂ ਪਿੰਡਾਂ 'ਚ ਹੋਕੇ ਦੇ 'ਤੇ, ਤਾਂ ਲੋਕ ਟਰਾਲੀਆਂ ਭਰ ਕੇ ਉੱਧਰ ਨੂੰ ਆਉਣ ਲੱਗ ਗਏ ਜਿੱਧਰ ਮੁਕਾਬਲਾ ਹੁੰਦਾ ਹੈ ਉਹਨਾਂ ਨੂੰ ਸੋ ਕੱਢਣ ਵਾਸਤੇ, ਛਡਾਉਣ ਲਈ ਘੇਰੇ 'ਚ। ਪਰ ਇੰਨੇ ਸਮੇਂ ਨੂੰ ਨਾ ਸਮਾਂ ਉਹਨਾਂ ਬਖਸ਼ੀਸ਼ ਸਿੰਘ ਨੂੰ ਕਿਹਾ, ਉਹਨਾਂ ਕਿਹਾ ਨਹੀਂ। ਬਖਸ਼ੀਸ਼ ਸਿੰਘ ਨੂੰ ਕਹਿੰਦੇ ਤੂੰ ਵੀ ਜਾ ਵੜਾ, ਉਹ ਕਹਿੰਦਾ ਮੈਂ ਨਹੀਂ ਜਾਊਂ, ਇਕੱਠੇ ਹੀ ਪੜ੍ਹੇ ਆਪਾਂ, ਇਕੱਠੇ ਅੰਮ੍ਰਿਤ ਛਕਿਆ ਸੀ, ਸੁਨਹਿਰੀਏ ਜਾ ਰਹਾ, ਮੈਂ ਤੈਨੂੰ ਛੱਡ ਕੇ ਕਿਵੇਂ ਜਾਵਾਂ। ਜਗਰਾਜ ਸਿੰਘ ਉਹਨੇ ਮੁਕਾਬਲਾ ਕੀਤਾ, ਉਹਨੇ ਕੱਢਣ ਦੀ ਕੋਸ਼ਿਸ਼ ਵੀ ਕੀਤੀ ਟਰੈਕਟਰ ਆਉਂਦਾ ਕਿਸੇ ਜ਼ਿਮੀਂਦਾਰ ਦਾ ਚੱਲਦੇ ਮੁਕਾਬਲੇ ਵਿੱਚ। ਇੱਕ ਹੱਥ ਨਾਲ ਉਹਨੇ ਟਰੈਕਟਰ ਚਲਾਇਆ, ਉਹ ਤੋਂ ਫੜ ਕੇ ਜ਼ਿਮੀਂਦਾਰ ਨੇ ਟਰੈਕਟਰ ਛੱਡਤਾ ਉਸੇ ਵੇਲੇ ਵੇਖ ਕੇ ਵੀ ਸਿੰਘ ਨਿਕਲ ਜਾਣ, ਚੱਲ ਘੇਰਾ ਪਿਆ ਹੋਇਆ। ਇੱਕ ਹੱਥ ਨਾਲ ਟਰੈਕਟਰ ਚਲਾਇਆ, ਇੱਕ ਹੱਥ ਨਾਲ ਭਾਈ ਜਗਰਾਜ ਸਿੰਘ ਦੇ ਪੱਟ 'ਚ ਗੋਲੀ ਵੱਜੀ ਸੀ, ਉਹਨੂੰ ਚੁੱਕ ਕੇ ਸੁੱਟਿਆ ਸੀ ਟਰੈਕਟਰ ਦੇ ਉੱਪਰ। ਅਤੇ ਨਾਲ ਉਹ ਆਪਣੇ ਜਿਹੜਾ ਸ਼ਸਤਰ ਸੀ ਉਹਦੇ ਨਾਲ ਕੋਈ ਗੋਲੀ ਵੀ ਛੱਡ ਰਿਹਾ ਵੀ ਨੇੜੇ ਨਾ ਆਵੇ। 2-3 ਮੀਲਾਂ, 4-5 ਮੀਲਾਂ ਟਰੈਕਟਰ ਗਿਆ, ਅਖੀਰ ਉਹ ਸੰਭਲਿਆ ਨਹੀਂ। ਇੱਕ ਹੱਥ ਨਾਲ ਵੀ ਮੁਕਾਬਲਾ ਵੀ ਕਰੇ, ਟਰੈਕਟਰ ਵੀ ਚਲਾਵੇ, ਅਤੇ ਜਗਰਾਜ ਸਿੰਘ ਨੂੰ ਵੀ ਉਹਨੇ ਆਸਰਾ ਦਿੱਤਾ ਹੋਇਆ, ਖੂਨ 'ਚ ਆਉਂਦਾ ਸੀ ਉਹਦੇ 'ਚ, ਸੀਟ 'ਤੇ ਬਿਠਾਇਆ ਹੋਇਆ। ਉਹ ਅਖੀਰ ਉਹ ਟਰੈਕਟਰ ਉਦੋਂ ਬੇਕੰਟਰੋਲ ਹੋ ਗਿਆ, ਰੂੜੀ 'ਤੇ ਚੜ੍ਹ ਗਿਆ ਅਤੇ ਉਹ ਫਿਰ ਉਹਨਾਂ ਨੂੰ ਉਤਰਨਾ ਪਿਆ। ਭਾਵ ਉਹ ਸਿੰਘ ਜਿਹੜੇ ਸੀ ਉਹ ਗਿਆ ਨਹੀਂ ਭਾਈ ਬਖਸ਼ੀਸ਼ ਸਿੰਘ ਦੂਜੇ 5 ਸਿੰਘਾਂ ਨਾਲ ਛੱਡ ਕੇ ਮੁਕਾਬਲਾ, ਕਹਿੰਦਾ ਵੀ ਸ਼ਹੀਦ ਹੋਵਾਂਗੇ। ਅਖੀਰ ਤੱਕ ਲੜਦਾ ਰਿਹਾ, ਅਖੀਰ ਸ਼ਹੀਦ ਹੋ ਗਏ ਦੋਵੇਂ ਸਿੰਘ। ਇਹ ਇਤਿਹਾਸ ਹੈ, ਹਿਸਟਰੀ ਹੈ, ਸੁਨਹਿਰੀਏ ਤੋਂ ਯਾਦ ਆ ਗਈ ਇਹ ਗੱਲ, ਸੁਨਹਿਰੀਏ ਸ਼ਬਦ ਤੋਂ ਵੀ ਸਿੰਘ ਸੁਨਹਿਰੀ ਕਬਜ਼ੇ ਬਾਰੇ। ਜਿਹੜੇ ਸੁਨਹਿਰੀਏ ਇੱਕੋ ਬਾਟੇ 'ਚੋਂ ਅੰਮ੍ਰਿਤ ਛਕਣ ਵਾਲੇ ਸਿੰਘ ਆ ਨਾ, ਟਾਵੇਂ ਟਾਵੇਂ ਖਾਲਸੇ, ਕਬਜ਼ੇ ਬਾਰੇ ਦੂਜਾ ਸ਼ਬਦ, ਜਿਨ੍ਹਾਂ ਦਾ ਸ਼ਸਤਰ ਦੇ ਤਲਵਾਰ ਦੀ ਮੁੱਠ 'ਤੇ ਕਬਜ਼ੇ 'ਤੇ ਹੱਥ ਹੁੰਦਾ ਸੀ, ਵੱਡੀਆਂ ਕਿਰਪਾਨਾਂ ਜਿਨ੍ਹਾਂ ਪਾਈਆਂ ਹਨ,
1: ਨਮਸਕਰੀ ਲੋਕ ਕਰ
0: ਉਹਨਾਂ ਨੂੰ, ਚੜ੍ਹਦੀ ਕਲਾ ਵਾਲਿਆਂ ਨੂੰ, ਜਤੀ ਸਤੀ ਖਾਲਸੇ ਨੂੰ, ਇਹ ਲੰਪਟ ਲੋਲ ਪਲੋਕ। ਸੋ ਉਹਨਾਂ ਨੂੰ ਮਸ਼ਕਰੀਆਂ ਕਰਦੇ ਨੇ, ਉਹਨਾਂ ਨੂੰ ਹਾਸੇ ਮਖੌਲ ਕਰਦੇ ਹਨ।
1: ਸ਼ਰਮ ਹੈ ਸੋ ਕਰਮ ਧਰਮ ਤਜ ਪੈ,
0: ਕਿਉਂਕਿ ਆਪ ਉਹਨਾਂ ਨੇ ਸ਼ਰਮ ਸੋ ਲੱਜਿਆ ਹਿਆ ਸੋ ਕਰਮ ਧਰਮ ਤਜ, ਸੋ ਧਰਮ ਦੇ ਕਰਮ ਛੱਡ ਕੇ, ਆਪਣੀ ਸਾਰੀ ਸਭਿਅਤਾ ਛੱਡ ਕੇ,
1: ਕੁਕਰਮ ਮੈਂ ਸੋ ਪਰ
0: ਆਪ ਤਾਂ ਕੁਕਰਮਾਂ ਦੇ ਵਿੱਚ ਪਏ ਹੋਏ ਨੇ, ਆਪ ਤਾਂ ਪਏ ਹੋਏ ਨੇ ਕੁਕਰਮਾਂ ਵਿੱਚ। ਸੋ ਇਸ ਤਰ੍ਹਾਂ ਜੇ ਕੋਈ ਕਹਿੰਦਾ ਵੀ ਭਾਈ ਇਹ ਆਪਣੇ ਕੰਮ ਨਹੀਂ, ਆਪਣੀ ਸਭਿਅਤਾ ਨਹੀਂ, ਕਿੱਧਰ ਤੁਰ ਪਏ ਹੈ, ਕਹਿੰਦੇ ਤੁਸੀਂ ਤੁਰੇ ਜਾਓ, ਆਪਣੇ ਆਪ ਨੂੰ ਸੰਭਾਲ। ਸੋ ਜੇ ਕੋਈ ਨਸੀਹਤ ਵੀ ਦਿੰਦਾ, ਕਹਿੰਦਾ ਤੁਹਾਡੀ ਪੂਛ ਪੜ ਕੇ ਅਸੀਂ ਵੀ ਲੰਘ ਜਾਵਾਂਗੇ, ਇਹ ਤਰ੍ਹਾਂ ਮਖੌਲ ਕਰਦੇ ਹਨ।
1: ਧਰਮ ਹੈ ਤਾਂ ਨਹ ਦੇ ਤਾਂ ਦਾਮ ਇੱਕ,
0: ਸੋ ਜਿੱਥੇ ਧਰਮ ਦੀ ਗੱਲ ਆਉਂਦੀ ਹੈ ਦਾਨ ਕਰਨ ਦੀ, ਧਰਮ ਵਾਸਤੇ ਜੋ ਮਹਾਰਾਜ ਨੇ ਕਿਹਾ ਦਸਵੰਧ ਕੱਢਣਾ, ਦਸਵਾਂ ਹਿੱਸਾ ਕਮਾਈ ਦਾ ਧਰਮ ਵਾਸਤੇ, ਲੋੜਵੰਦਾਂ ਦੀ ਸਹਾਇਤਾ ਲਈ, ਪਰ ਪੁਕਾਰ ਹਿੱਤ, ਆਪਣੇ ਸਵਾਰਥ ਤੋਂ ਉੱਚਾ ਉੱਠ ਕੇ

0: ਤਾਂ ਕੀ ਦੇਣਾ, ਇੱਕ ਰੁਪਈਆ ਧਰਮ ਵਾਸਤੇ ਤਾਂ ਕੀ ਦਾਨ ਦੇਣਾ ਹੈ।
1: ਬੀਜ ਕੋ ਖੇਤ ਸੁੱਟਾ ਹੈ ਜੇ,
0: ਬੀਜ ਦਾਨ ਰੂਪੀ ਬੀਜ ਜਿਹੜਾ ਉਹ ਖੋਟੇ ਖੇਤ ਵਿੱਚ ਹੀ ਸੁੱਟਦੇ ਨੇ, ਬੰਜਰ ਦੀ ਧਰਤੀ ਵਿੱਚ ਪਾਈ ਜਾਂਦੇ ਨੇ। ਬੰਜਰ ਦੀ ਧਰਤੀ ਵਿੱਚ ਬੀਜ ਸੁੱਟਿਆ ਉਹਨੇ ਕਿ ਪੁੰਗਰਨਾ, ਇਉਂ ਉਹ ਕਰਮਾਂ ਦੇ ਵਿੱਚ ਹੀ ਪਾ, ਪੁੱਠੇ ਪਾਸੇ ਹੀ ਮਾਇਆ ਧਨ ਲਾਈ ਜਾਂਦੇ ਆ ਜੋ ਕੁਝ ਕੋਲੇ ਹੈ। ਤੇ ਧਰਮ ਵਾਸਤੇ ਧਰਮ ਦੀ ਕਿਆਰੀ ਕੋਈ ਨੀ ਬੀਜ
1: ਰਹੇ,
0: ਕਿੱਥੇ ਧਨ ਦਿੰਦੇ ਨੇ, ਮਾੜੇ ਕੰਮਾਂ ਵਿੱਚ ਭੜੂਆਂ ਨੂੰ ਦਿੰਦੇ ਆ, ਜਿਹੜੇ ਵੇਸ਼ਵਾ ਦੇ ਨਾਲ ਗਾਉਣ ਵਜਾਉਣ ਵਾਲੇ ਹੁੰਦੇ ਨੇ, ਜੋੜੀਆਂ ਆਦਿਕ ਤਬਲੇ ਰਾਗ ਕੱਢਣ ਵਾਲੇ ਭੜੂਏ ਭੰਡਾ ਨਕਲੀਆਂ ਨੂੰ, ਬੇਸਵਾ ਕੋ ਧਨ ਬੇਸਵਾ ਨੂੰ। ਸੋ ਇਸ ਤਰ੍ਹਾਂ ਉੱਥੇ ਧਨ ਦਿੰਦੇ ਨੇ, ਉੱਥੇ ਧਨ ਇੰਨਾ ਸੁੱਟੀ ਜਾਂਦੇ ਵੀ ਅੰਤੀ ਕੋਈ ਨਹੀਂ।
1: ਕਰਜ਼ਾ ਪੀ ਲੈਂਦਾ ਹੈ ਜੇ,
0: ਜੇ ਕਰਜ਼ਾ ਕਿਸੇ ਤੋਂ ਲੈ ਲੈਂਦੇ ਆ ਤੇ ਉਹਦਾ ਕਰਜ਼ਾ ਵੀ ਨਹੀਂ ਮੋੜਦੇ।
1: ਉਤਰ ਗਏ ਅਨੇਕ ਐਸ ਕਰ,
0: ਕਰਜ਼ਾ ਪੀ ਲੈਂਦਾ ਹੈ ਜੇ, ਉੱਥੇ ਤਾਂ ਵੇਸ ਵਾਲੇ ਪਾਸੇ ਪੁੱਠੇ ਕੰਮਾਂ ਵਿੱਚ ਤਾਂ ਕਰਜ਼ਾ ਲੈ ਕੇ ਵੀ ਧਨ ਦਿੰਦੇ ਆ, ਆਪਣੇ ਸਿਰ ਕਰਜ਼ਾ ਚੜ੍ਹਾ ਕੇ, ਭਾਵੇਂ ਕਰਜ਼ਾ ਚੜ੍ਹ ਜਾਵੇ ਉੱਥੇ ਧਨ ਲਾਉਂਦੇ ਆ। ਐਸੀ ਹਾਲ ਬਣੀ ਰਹਿੰਦੀ ਹੈ, ਹੁਣ ਵੀ ਬਹੁਤੀ ਹਾਲਤ ਉਹ ਹੀ ਹੈ ਨਾ, ਵਿਆਹ ਸ਼ਾਦੀਆਂ ਵਿੱਚ ਲੋਕ ਕਰਜ਼ਾ ਲੈ ਕੇ ਅਤੇ ਆਰਕੈਸਟਰਾ ਲਾ ਲਾ ਕੇ ਉਹ ਰੁਪਈਆ ਸੁੱਟੀ ਜਾਂਦੇ ਵੀ ਹਾਲ ਹੀ ਕੋਈ ਨਹੀਂ, ਉੱਤੋਂ ਦੀ ਪੈਲਸਾਂ 'ਚ ਮੀਂਹ ਪਾਈ ਜਾਂਦੇ ਆ।
1: ਉਤਰ ਗਏ ਅਨੇਕ ਐਸੇ ਘਰ,
0: ਐਸੇ ਜਿਹੜੇ ਲੋਕ ਪਾਮਰ ਬਣੇ ਹੋਏ, ਨਾ ਸਰੀਰ 'ਚ ਕੋਈ ਤਾਕਤ ਰਹੀ, ਨਿਪੁੰਸਕ ਹੋ ਗਏ, ਅਖੀਰ 'ਤੇ ਔਲਾਦ ਵੀ ਨਹੀਂ ਕੋਈ ਹੋਈ, ਅਤੇ ਬਹੁਤੇ ਔਂਤਰੇ ਹੀ ਐਸੇ ਘਰ ਚਲੇ ਗਏ, ਘਰ ਹੀ ਖਾਲੀ ਹੋ ਗਏ ਸੰਤਾਨ ਵੱਲੋਂ।
1: ਰਾਜ ਅੰਗਰੇਜ਼ੋ ਨੇ ਲੀਏ,
0: ਅਤੇ ਫਿਰ ਇਹੋ ਹੀ ਤਾਂ ਚਾਹੁੰਦੇ ਸੀ ਨਾ ਅੰਗਰੇਜ਼, ਰਾਜ ਅੰਗਰੇਜ਼ੋ ਨੇ ਲੀਏ, ਅਤੇ ਹੌਲੀ ਹੌਲੀ ਗਾਂਹ ਵਧੇ ਵੀ ਉਹਨਾਂ ਦੇ ਪੱਲੇ ਕੱਖ ਨਹੀਂ, ਲੜਨ ਜੋਗੇ ਕੀ ਹੈ, ਇਹ ਤਾਂ ਖੜਨ ਜੋਗੇ ਵੀ ਨਹੀਂ ਰਹਿ ਗਏ। ਸੋ ਅੰਗਰੇਜ਼ਾਂ ਨੇ ਫਿਰ ਆ ਕੇ ਰਾਜ 'ਤੇ ਕਬਜ਼ੇ ਕਰ ਲਏ, ਗਾਂਹ ਵਧੀ ਗਏ।
1: ਮੈਣ ਦਾਬੀਏ ਸਰਦਾਰ ਨੇ ਕੇ,
0: ਇਉਂ ਮੈਣ ਦਾਬੀਏ ਸਰਦਾਰ ਜਿਹੜੇ ਸੀ ਰਾਜੇ ਅਹਿਲਕਾਰ, ਸਿੱਖਾਂ ਦਾ ਹੀ ਰਾਜ ਸੀ ਪਹਿਲਾਂ, ਘੱਗਰ ਤੋਂ ਲੈ ਕੇ ਯਮੁਨਾ ਤੋਂ ਲੈ ਕੇ ਘੱਗਰ ਦੇ ਵਿਚਕਾਰ ਦਾ ਇਲਾਕਾ, ਜਿੰਨੇ ਰਾਜੇ ਸਰਦਾਰ ਸਨ,
1: ਚਾਲ ਚੱਲਣ ਇਹੋ ਦਿਖ ਰਹੀ ਹੈ,
0: ਇਹਨਾਂ ਦੇ ਚਾਲ ਚੱਲਣ ਐਸੇ ਬਣ ਗਏ ਸੀ ਅਤੇ ਉਹ ਦਿਖਾਉਣਾ ਕੀਤੇ ਹੈ, ਅਤੇ ਤਾਂ ਫਿਰ ਹੌਲੀ ਹੌਲੀ ਅੰਗਰੇਜ਼ ਅੱਗੇ ਵਧੇ, ਫਿਰ ਲੁਧਿਆਣੇ ਛਾਉਣੀ ਬਣੀ, ਅਤੇ ਫਿਰ ਰਿਆਸਤਾਂ ਤਾਂ ਇਹਨਾਂ ਦੇ ਅਧੀਨ ਹੀ ਹੋ ਗਈਆਂ ਸੀ। ਸੋ ਇਸ ਤਰੀਕੇ ਨਾਲ
1: ਕਹਿ ਅਬ ਲਾਹੌਰ ਮੌਰੀਅਤ,
0: ਹੁਣ ਕਹਿੰਦੇ ਥੋੜ੍ਹਾ ਜਿਹਾ ਜਿਹੜਾ ਹਾਲ ਹੈ ਨਾ ਲਾਹੌਰ ਦਾ, ਮੌਰਜ ਲਾਹੌਰ ਦੇ ਜੋ ਸ਼੍ਰੋਮਣੀ ਸੀ ਪਹਿਲਾਂ ਚੇਰੇ ਪੰਜਾਬ, ਉਹਨਾਂ ਦੇ ਰਾਜ ਤੋਂ ਬਾਅਦ ਦਾ ਹਾਲ ਕਹਿੰਦੇ ਹਾਂ।
1: ਸਭ ਪੰਜਾਬੀਓ ਕੇ ਰਾਂਜੀ,
0: ਸਾਰੇ ਪੰਜਾਬੀਆਂ ਦੀ ਜਿਵੇਂ ਹਾਲਤ ਹੋਈ ਪੰਜਾਬ ਦੀ,
1: ਮਹਾਰਾਜ ਨੇ ਮਲਕ ਅਜਾਰੇ,
0: ਮਹਾਰਾਜਾ ਰਣਜੀਤ ਸਿੰਘ ਦੇ ਮੁਲਕ ਜਿਹੜਾ ਸੀ ਉਹ ਉਹਨੇ ਤਾਂ ਆਪਣੇ ਹੁੰਦਿਆਂ ਬਹੁਤ ਘੱਟ ਦਿੱਤੇ ਸੀ, ਮੁਲਕ ਜਿਹੜੇ ਇਲਾਕੇ ਸੀ ਉਹ ਇਸ ਤਰੀਕੇ ਨਾਲ ਠੇਕੇ 'ਤੇ
1: ਅੱਗੇ ਰਹਿੰਦੀ,
0: ਅੱਗੇ ਕਬਜ਼ੇ ਕਰ ਕਰਕੇ ਉਹਨੇ ਕੁਝ ਇਲਾਕੇ ਜਿਹੜੇ ਸੀ ਉਹ ਦੇ ਦਿੱਤੇ ਸੀ ਠੇਕੇ 'ਤੇ। ਸੋ ਵੀ ਤੁਸੀਂ ਰਾਜ ਕਰ ਲਓ ਅਤੇ ਮੈਨੂੰ ਉੱਕਾ ਪੁੱਕਾ 6 ਮਹੀਨੇ ਜਾਂ ਸਾਲ ਬਾਅਦ ਇੰਨਾ ਟੈਕਸ ਦੇ ਦਿੱਤਾ।
1: ਠੇਕੇਦਾਰ ਅਪਾਰ ਰਹੀ ਤਾਂ,
0: ਜਿਹੜੇ ਠੇਕੇਦਾਰ ਸੀ ਉਹਨਾਂ ਨੇ ਬਹੁਤ ਜ਼ਿਆਦਾ ਫਿਰ ਉਸ ਵੇਲੇ ਆਪਣਾ ਆਪਣੀ ਸਖਤੀ ਕਰਕੇ
1: ਜਾਨ ਪਰਾਈ ਲੁੱਟੇ ਜੀ,
0: ਪਰਾਈ ਸੋ ਰਾਜ ਪਰਜਾ ਪਰਾਈ ਜਾਣ ਕੇ ਉਹ ਪਰਜਾ ਨੂੰ ਲੁੱਟਣ ਲੱਗ ਪਏ ਸਨ।
1: ਪਹਿਲੇ ਦੇ ਤੇ ਚੌਥਾਈ,
0: ਪਹਿਲੇ ਤਾਂ ਜ਼ਿਮੀਂਦਾਰ ਚੌਥਾ ਹਿੱਸਾ ਮਾਮਲਾ ਦਿੰਦੇ ਸੀ ਉਪਜ ਦਾ,
1: ਫਿਰ ਨਿਸਬ ਨਾ ਕਿਸੇ ਪੈ ਛੁੱਟਿਆ ਜੀ,
0: ਫਿਰ ਜਿਹੜੇ ਸੀ ਜਿਨ੍ਹਾਂ ਨੇ ਰਾਜ ਲਿਆ ਹੁੰਦਾ ਸੀ ਠੇਕੇ 'ਤੇ, ਇਲਾਕਾ ਲਿਆ ਹੁੰਦਾ ਸੀ, ਉਹ ਫਿਰ ਅੱਧਾ ਵੀ ਨਹੀਂ ਰਹਿਣ ਦਿੰਦੇ ਸੀ ਕੋਲ, ਕਹਿੰਦੇ ਸੀ ਅੱਧ ਸਾਡਾ ਵਾ
1: ਕਰੈ ਬਟਾਈ ਭਾਵਤ ਵਸਤੂ।
0: ਸੋ ਇਸ ਤਰ੍ਹਾਂ ਦੇ ਹਾਲਤ ਫਿਰ ਬਦਲਦੇ ਗਏ ਜਿਵੇਂ ਜਿਵੇਂ ਮਾਇਆ ਆਈ, ਜ਼ੋਰ ਪਿਆ, ਕੋਈ ਕੋਈ ਇਲਾਕਾ ਹੋਵੇਗਾ ਸ਼ੇਰੇ ਪੰਜਾਬ ਵੇਲੇ ਨੇ ਤਾਂ ਉਹਨਾਂ ਨੇ ਤਾਂ ਵੈਸੇ ਪਰਜਾ ਨੂੰ ਸੌਖ ਹੀ ਦਿੱਤੇ ਨੇ, ਗਾਂ ਸੰਨ ਵੀ ਆਏਗਾ 1843, ਉਹਨਾਂ ਦੇ ਜਾਣ ਤੋਂ ਬਾਅਦ ਹੀ ਹਾਲਤ ਜ਼ਿਆਦਾ ਵਿਗੜੀ ਸੀ। ਇਹ ਪ੍ਰਸੰਗ ਆਪਾਂ ਕੱਲ੍ਹ ਨੂੰ ਵਿਚਾਰਾਂਗੇ, ਇੱਥੇ ਸਮੇਂ ਦੀ ਸਮਾਪਤੀ ਹੈ। ਸੋ ਵਿਚਾਰ ਕਰਦਿਆਂ ਹੌਲੀ ਹੌਲੀ ਪਹਿਲਾਂ ਰਿਆਸਤਾਂ 'ਤੇ ਅਸਰ ਪਿਆ, ਨਾਭਾ ਪਟਿਆਲਾ ਜੀਂਦ ਫਰੀਦਕੋਟ ਇਹ ਤਾਂ ਅੰਗਰੇਜ਼ਾਂ ਦੇ ਅਧੀਨ ਹੀ ਹੋ ਗਏ ਸੀ, ਜਿੱਥੋਂ ਹਾਲਤ ਵਿਗੜਦੀ ਫਿਰ ਜਿਵੇਂ ਗਾਂ। ਕੁਛ ਫਾਇਟ ਕੀਤੀ ਗਈ ਸ਼ੇਰੇ ਪੰਜਾਬ ਦੀ ਪੂਰੇ ਹੋਣ ਤੋਂ ਬਾਅਦ, ਲਾਹੌਰ ਦਾ ਤਖ਼ਤ ਟਿਕ ਨਹੀਂ ਸਕਿਆ, ਫਿਰ ਕੁਛ ਫਾਇਟ ਹੋਈ, ਉੱਥੇ ਵੀ ਇਹੀ ਹਾਲਤ ਹੋਈ ਸੀ ਜਿਹੜੀ ਪਿੱਛੇ ਹੋਈ ਸੀ, ਫਿਰ ਅੰਗਰੇਜ਼ ਕਾਬਜ ਹੋਏ ਸਨ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸੁਮਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ। ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣੇ ਆਈ ਆ, ਸ਼ਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣਹੋ ਸੰਤੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਾਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ।

ਤੂੰ ਦੁੱਖ ਲੱਗਿਆ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਾ ਦੀਆ, ਏਕਾ ਲਿਵਲਾਈ, ਰੱਖ ਲਈ ਤਨ ਰੱਖਣ ਹਾਰ, ਸਭ ਵਿਆਦ ਮਟਾਈ, ਕਹੋ ਨਾਨਕ ਕਿਰਪਾ ਭਈ।

ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਪਵੇ ਕਵਣ ਸਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲੋ ਦੇਹੋ ਸੱਜਣ ਅਸੀਂ ਸੜੀਆ ਜੋ ਹੋਵੇ ਸਾਹਿਸਿਓ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹੈ ਰਸ ਮਰੀਐ ਨਾਨਕ ਸੇ ਦੇ ਅਵਨ ਰਾਗਾ ਸਾ ਮਹੱਲਾ ਪਹਿਲਾ

ਆਖ ਵਡਾਈ ਤੋਇ ਰਹਾਉ ਵਿਸਵੈ ਤਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਵਾ ਸੂਰ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਕ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾ ਰਹਾ ਲਿਵਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਹਸ ਸਿਆਣਪਾ ਲੱਕ ਹੋਏ ਤਾਂ ਇੱਕ ਨਚਲੈ ਨਾਲ ਕੇ ਬਸ ਚਿਆਰਾ ਹੋਈ ਐ ਕਪਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀ ਸੇ ਇੱਕ ਹੁਕਮੀ ਸਦਾ ਪਵਾਈਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣੋ ਗਾਵੇ ਕੋ ਦਾਤੋ ਜਾਣਨ ਨੀ ਸਾਣ ਗਾਵੇ ਕੋ ਗੁੜਬੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਜ ਕਰੀ ਤਨਖੇ ਹੀ ਗਾਵੇ ਕੋ ਜੀ ਲੈ ਫਿਰਦੇ ਹੀ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹੈ ਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਉਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਵਿੱਚ ਸਾਵੇ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਈ ਪਾਖੇ ਆ ਪਾਉ ਪਾ ਰੱਖੈ ਹੈ ਮੰਗੈ ਹੈ ਦੇਹ ਦੇਹ ਦਾਤ ਕਰੀ ਦਾਤਾਰੂ ਫੇਰ ਕੇ ਅੱਗੈ ਰੱਖੀ ਐ ਜੇ ਦਿਸੈ ਦਰਬਾਰ ਮਹਾਉ ਕੇ ਬੋਲਣ ਬੋਲੀਐ ਜਿਤ ਸੁਣਤ ਪਿਆਰ ਅੰਮ੍ਰਿਤ ਵੇਲਾ ਉਹ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁੱਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸੁਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਅਤਨ ਪਾਇਆ ਮਾਨ ਨਾਨਕ ਗਾਵੀਐ ਗੁਣ ਨਿਧਾਨ ਗਾਵੀਐ ਸੁਣੀਐ ਮਰਣ ਕੀ ਭਾਉ ਦੁੱਖ ਪਰ ਹਰ ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਗੁਰੀਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਉਹ ਜਾਣਾ ਆਖਾ ਨਾਹੀ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜਿਤ ਭਾਵਾ ਬਣ ਪਾਣੀ ਕੇ ਨਾਇ ਕਰ ਜੇਤੀ ਸਿਰ ਟੋਪਾਈ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕੱਖ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਿਸੋਣੀ ਹੋਰ ਨਵਾਂ ਕੰਡਾ ਵਿੱਚ ਜਾਣੀਆਂ ਨਾਲ ਚੱਲਾ ਸਭ ਕੋਏ ਚੰਗਾ ਨਾਮ ਰਖਾਇਕਾ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾਵਈ ਤਾਂ ਬਾਤ ਨੂੰ ਪੁੱਛਿਆ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਬਲੇ ਆਕਾਸ਼ ਸੁਣਿਆ ਦੀਪਲੋ ਪਾਤਾਲ ਸੁਣਿਆ ਪੋਹਣ ਸਕਿਆ ਕਾਲ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦਉ ਸੁਣਿਆ ਮੁਕਸਾਲਾ ਹਨੁਮਾਨ ਦਉ ਸੁਣਿਆ ਜੋਗ ਜੁਗਾ ਤਰਭੇਦ ਸੁਣਿਆ ਅਹਿਸਾਸਤ ਸਿਮਰਤ ਵੇਦਉ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁਪਾਪ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਅੱਠ ਸੜਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੇ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵਸ ਗਾਹੁ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਸਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋਇਆ ਮਨ ਬੁੱਧ ਮੰਨਾ ਸਗਲ ਭੰਕੀ ਸੁਧ मन्ने मोहि चोटा न खाई, मन्ना जम का साथ न जाए, ऐसा ना ओम निरंजन होए, जे को मन जाना मन कोय, मन्ना मार्ग ठाक न पाई, मन्ना पथ सम प्रगट जाय, मन्ना मग न चल पंथ, मन्ना धर्म सिद्धि सरम बंध, ऐसा ना ओम निरंजन होए, जे को मन जाना मन कोय, पन मन्ना पावे मुख द्वार, मन्ना परवार साधार, मन्ना तराय तारी गुरसिख, मन्ना नानक पवह न पिख, ऐसा नाम निरंजन होए, जे को मन जाने मन कोय, पंच प्रवान पंच प्रधान पंचे पावे त्रिकहमान पंचे स्वाहा दर्रा जान पंचा का गुरु एक ध्यान, जी को कह कर विचार करते का करना ना ही समार, ताउल धर्म दया का पूत संतोख थापर क्या जन सूत, जे को बुझा हुआ जे आर तबला ऊपर की तपार, धरती होर प्रह होर तिस्ते पार, तलै कमजोर जी जात रंगा के नाम सुमना लिखे अपनी कलाम, एहो लेखा लिख जाने कोई लेखा लिखिया किता होए किता तान सवाले रूप कीती दात जाने कौन कूतो कीता पसाओ एको कुवाओ तिस्ते होए लख दरियाओ कुदरत कौन कहा विचार वारे ना जावा एक बार जो तुद पावे ऐसा ही पलिकार तू सदा सलामत निरंकार असंख जाप असंख पाओ संख पूजा संख तपताओ संख ग्रंथ मुख वेद पाठ असंख जोग मर रहा दसंख भगत गुण ज्ञान विचार असंख सती असंख दातार असंख सूर मोह बक्सा असंख मोल विलाय तारू कुदरत कौन कहा विचार वारिया न जावा एक बार जो तुद पावे साई पलिकार तू सदा सलामत निरंकारू असंख जाप असंख पाओ संख पूजा संख तपताओ असंख ग्रंथ मुखवेद पाठ असंख जोग मन रहा दसंख भगत गुण ज्ञान विचारू असंख सती असंख दातारू असंख सूर मोह बक्सा असंख मोल विलाय तार कुदरत कम कहा विचार वारिया ना जावा एक बार जो तुद पावे साई पलिकार तू सदा सलामत निरंकारू असंख नाव असंख थाव अगम अगम संख लो असंख कह हसर पार हुए अखरी नाम अखरी साला अखरी ज्ञान गीत गुण गाह अखरी लिखण बोलन बाण अखरा सर संजोग विखाण जिर एह लिखे ते सरनाहे जे फरमाए तिप ते पाए जेता कीता तेता नाओ विंडावे नाही को थाओ कुदरत कब कहा विचार वारे ना जावा एक बार जो तुद पावे साई पलिकार तू सदा सलामत निरंकार भरिया हाथ पैर तन देह पानी तोता उत्तर सोखे मोत पलीती कपड़ होए दे सा बोड़ लिया ओह तोए प्रिय मत पापं कै संग ओह तोपै नावै कै रंग पुन्नी पापी अख नाही कर कर कर नलक लै जाओ आपे बीज आपे ही खाहु नानक हुकमी आव हो जावो तीर तप दया ददा नूम जी को पावे तिलका माण सुनिया मनिया मन कीता भाओ अंतर गलती मलनाओ सब गुण तेरे मैं नाही कोई गुण गुण कीते भगत न होए स्वास सात बाणी ब्रह्माओ सत सुहाण सदा मन चाओ कवन सो वेला वक्त कवन कवन थित कवन वार कवन सहरुती माह कवन जितु हुआ आकार वेल न पाई पंडती जे हुआ लेख पुराण वक्त न पाए का दिया जे लिखण ले कुराण तितवार न जोगी जाना रुतवा हुना कोई जा करता सटी को साजे आपे जाना सोई किव कदे आखा किव सालाही के वरणी किव जाना नानक आखण सब को आखा एक दूख सियाणा वड्डा साहिब वड्डी नाही कीता जाका होवै नानक जे को आपू जाना अगा गया न सो है पाओ ताला पा ताल लख आगस आगस ओढ़क ओढ़क पाल थके वेद कहन कवात सह सो अठारह कहन ते वास लिख तात लेखा होता लिखी अलेखा हो विनाश नानक वड्डा की आपे जाने आप सालाही सालाहे इति सुरत न पाईया नदिया अत बाहा पवह समुंद न जानिया है समन साह सुल्तान ग्रह सिति मल धन कीड़ी तोल न होवनी जे तिस मन हो न विसरै अंत न सिपति कह अंत अंत न करण दिन अंत अंत न वेखण सुनन अंत अंत न जापै कह मनमंत अंत न जापै कीता आकार अंत न जापै पारावार अंत कारण कीते बिलाहे ताके अंत न पाए जाए अंत न जाने कोई बहुता कहिए बहुता है वड्डा सा ऊंचा था ऊंचे ऊपर ऊंचा राव एवड़ ऊंचा होवै कोई तो सोचे को जाना सोए जेवड़े आप जाना आप आप नानक नदरी करमी दात बहुता कर्म लिखिया नाओ जाए वड्डा दाता तिल न तमाए ਕਿਤੇ ਮੰਗਾ ਜੋਤ ਅਪਾਰੋ, ਕਿਤੇ ਅਗਣਤ ਨਹੀਂ ਵਿਚਾਰੋ, ਕਿਤੇ ਖਪਟਹਿ ਵਿਕਾਰ, ਕਿਤੇ ਲੈ ਲੈ ਕਿਰਪਾਹੀ, ਕਿਤੇ ਮੂਰਖਾਹੀ ਖਾਹੀ, ਕਿਤੇ ਅਦੂਪ ਭੁੱਖ ਸਦ ਮਾਰੇ, ਇਹ ਭੇਦਾ ਤੇਰੀ ਦਾਤਾਰ। ਬੰਦ ਖਲਾਸੀ ਪਾੜਾ ਹੋਏ ਹੋਰ ਆਖਣ ਸਕੈ ਕੋਈ, ਜੇ ਕੋ ਖਾਏ ਕੋਈ ਆਖਣ ਪਾਏ, ਉਹ ਜਾਣਾ ਜਿੱਤੀ ਆ ਮਹਿ ਖਾਏ, ਆਪੇ ਜਾਣਾ ਆਪੇ ਦੇ ਆਖੇ ਹੈ ਸੇ ਪਿਹ ਕੇਈ ਕੇ, ਜਿਸ ਨੂੰ ਬਖਸੇ ਸਿਫਤ ਸਾਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮਲ ਗੁਣ ਅਮਲ ਵਪਾਰ, ਅਮਲ ਵਪਾਰੀ ਅਮਲ ਭੰਡਾਰ, ਅਮੁੱਲ ਆਵੇ ਮੁੱਲਾ ਜਾਹੇ, ਅਮੁੱਲ ਪਾਏ ਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀ ਬਾਣ, ਅਮੁੱਲ ਤੁਲ ਅਮੁੱਲ ਪ੍ਰਵਾਣ, ਅਮੁੱਲ ਬਖਸੀਸ ਅਮੁੱਲ ਨੀਸਾਣ, ਅਮੁੱਲ ਕਰਮ ਅਮੁੱਲ ਫੁਰਮਾਣ, ਅਮੁੱਲ ਅਮੁੱਲ ਆਖਿਆ ਨਾ ਜਾਈ, ਆਖ ਆਖ ਰਹੇ ਲਿਬਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਹੈ ਬੜੀ ਕਰਮ ਖਿਆਣ, ਆਖੇ ਬ੍ਰਹਮੇ ਆਖੇ ਇੰਦੋ, ਆਖੇ ਗੋਪੀ ਤੈ ਗੋਵਿੰਦੋ, ਆਖੇ ਈਸਰੇ ਆਖੇ ਸਿੱਧੋ, ਆਖੇ ਕੀਤੇ ਕੀਤੇ ਬੁੱਧੋ, ਆਖੇ ਦਾਨਵੇ ਆਖੇ ਦੇਵ, ਆਖੇ ਸੁਰ ਨਰ ਮੁੰਜਣ ਸੇਵ, ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕਹਿ ਉੱਠ ਉੱਠ ਜਾਹੇ, ਤੇ ਕੀਤੇ ਹੋਰ ਕ੍ਰਹਿਤਾ ਆਖਣ ਸਕਹਿ ਕੇ, ਜੇਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜੂ, ਤਲ ਕੇ ਅਸਰ ਗਾ ਬਾਰਾ ਗਾ ਵਾਰੂ, ਸੋ ਦਰ ਕੇ ਹਾਸੋ ਕਰਕੇ ਹਾਜਤ ਬਸਤਰ ਬਸਮਾਲੀ, ਵਾਜੇ ਨਾਦ ਅਨੇਕ ਅਸੰਖਾ ਕੀਤੇ ਬਾਬਣਹਾਰੇ, ਕੀਤੇ ਰਾਗ ਭਰੀ ਸਿਉ ਕਹਿਣ ਕੀਤੇ ਗਾਵਣਹਾਰੇ, ਗਾਵੇ ਹੈ ਤੁਹ ਨੋ ਪਾਵਣ ਨੂੰ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੀ, ਗਾਵੇ ਹੈ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮੀ ਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਸ ਵਾਰੀ, ਗਾਵੈ ਹਿੰਦ ਅੰਦਾਸਨ ਬੈਠੀ ਦੇਵਤਿਆ ਦਰ ਨਾਲੀ, ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਣ ਪੰਡਿਤ ਪੜ੍ਹਨ ਰੱਖੀ ਸਰਯੁਗ ਯੁਗ ਵੇਦਾਂ ਨਾਲੀ, ਗਾਵੈ ਮੋਹਣੀਆਂ ਮਨਮੋਹਣ ਸੁਰਗਾ ਮੱਚ ਪਿਆਲੇ, ਗਾਵਣ ਨਤ ਨੂੰ ਪਾਏ ਤੇਰੀ ਅੜਸਠ ਤੀਰਥ ਨਾਲੀ, ਗਾਵੈ ਜੋਧ ਮਹਾਂਬਲ ਸੂਰਾ, ਗਾਵੈ ਖਾਣੀ ਚਾਰੀ, ਗਾਵੈ ਖੰਡ ਮੰਡਲ ਵਰ ਭੰਡਾ ਕਰਕਰ ਰੱਖੇ ਧਾਰੇ, ਸੇਈ ਤਦਰੋਂ ਗਾਵੈ ਜੋਤ ਭਾਵਣ ਲੱਤੇ ਤੇਰੀ ਭਗਤ ਰਸਾਲੀ, ਹੋਰ ਕੀਤੇ ਗਾਵਣ ਸੇ ਮੈਂ ਚਿਤਰਿਆਵਣ, ਨਾਨਕਿਆ ਵਿਚਾਰੇ, ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ, ਐ ਪੀਓਸੀ ਜਨ ਜਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੋਂ ਪਾਈ, ਕਰ ਕਰ ਵੇਖਿਆ ਕੀਤਾ ਆਪਣਾ ਜਿਵਤ ਸੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ, ਸੋ ਪਾਤਸ਼ਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹੇ ਬੇਭੂਤੈ, ਕਿੰਥਾ ਕਾਲ ਕੁਆਰੀ ਕਾਇਆ ਜੋ ਡੰਡਾ ਪ੍ਰਤੀਤ, ਆਈ ਪੰਥੀ ਸਗ ਜਮਾਤੀ ਮਨ ਜੀਤਾ ਜਗਜੀਤ, ਆਦੇਸ ਸਹਿ ਆਦੇਸ ਆਦਿ ਅਨਿਲ ਅਨਾਦ ਅਨਾਹਤ, ਜੁਗ ਜੁਗੀ ਕੋਵੇਸ ਭੁਗਤ ਗਿਆਨ ਦਇਆ ਭੰਡਾਰਨ, ਕੜਕੜ ਵਾਜਹਿ ਨਾਦ ਆਪਨਾਥ ਨਾਥੀ ਸਭ ਜਾ ਕੀ ਰਹਿ, ਜਿਸ ਪ੍ਰਸਾਦ ਸੰਜੋਗ ਵਿਜੋਗ ਦੁਇ ਕਾਰ ਚਲਾਵੈ, ਲਿਖੇ ਆਵੈ ਭਾਗ ਆਦੇਸ਼ ਤਸੈ ਆਦੇਸ ਆਦ ਅਨਿਲ ਅਨਾਦ ਅਨਾਹਤ, ਜੋਗ ਜੁਗ ਏਕੋ ਵੀ ਸੋ ਏਕਾ ਮਾਈ ਜੁਗਤ ਵਿਆਈ, ਚਿੰਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ, ਜਿਵ ਤਿਸ ਭਾਵੈ ਤਿਵ ਚਲਾਵੈ, ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦ ਨਿਆਵੈ, ਬਹੁਤਾ ਇਹੋ ਵਿਡਾਣੂ ਆਦੇਸ਼ ਤਸੈ ਆਦੇਸ ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਆਸਨ ਲੋ ਲੋਏ ਭੰਡਾਰ, ਜੋ ਕਿ ਛਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਸੈ ਆਦੇਸ ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਇੱਕ ਦੂਜੀ ਬੋਲਕ ਹੋ ਹੇ ਲੱਕ ਵੈ ਲੱਕ ਵੀਸ ਲੱਕ ਲੱਕ ਗੇੜਾ ਆਖੀ ਐਕ ਨਾਮ ਜਗਦੀਸ਼, ਇਹ ਤਰਾਹ ਪਤ ਪੜੀਆ ਚੜੀਆ ਹੋਈ ਅੱਕੀ ਸੋ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਐ ਕੋੜੀ ਕੂੜਾ ਠੀਸ, ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਰ ਨਾ ਜੋਰ, ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟਾ ਸੰਸਾਰ, ਜਿਸ ਹੱਥ ਜੋਰ ਕਰ ਵਿਖੈ ਸੋਏ, ਨਾਨਕ ਉੱਤਮ ਨੀਚ ਨ ਕੋਏ, ਰਾਤੀ ਰੋਤੀ ਥਿੱਤੀ ਵਾਰ, ਪਾਵਣ ਪਾਣੀ ਹੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿਜੇ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਇੱਥੇ ਸੋ ਹੁਣ ਪੰਜ ਪ੍ਰਵਾਨ ਨਦਰੀ ਕਰਮ ਪਵੈਨੀ ਸਾਣ ਕਚ ਪਕਾਈ ਉੱਥੇ ਪਾਏ ਨਾਨਕ ਗਾਇਆ ਜਾਪੈ ਜਾਈ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਏ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੀ ਕਾਨ ਮਹੇਸ਼ ਕੀਤੀ ਬ੍ਰਹਮੇ ਘਾਟ ਕੜੀਆ ਹੈ ਰੂਪ ਰੰਗ ਕੇ ਵੇਸੋ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸੋ ਕੀਤੇ ਸਿਦ ਬਦਨਾਥ ਕੀਤੇ ਕੀਤੇ ਦੇਵੀ ਵੇਸੋ ਕੀਤੇ ਦੇਵਦਾ ਨਮਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤ ਨਰਿੰਦੋ ਕੀਤੀ ਸੁਰਤੀ ਸੇਵਕ ਕੀਤੇ ਨਾਨਕ ਅੰਤ ਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਉਤਨਾਥ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਉਤਥੈ ਘਾਟ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿੱਛਾ ਪਛਤਾਇ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਉਤਥੈ ਘੜੀਐ ਸੁਰਸ ਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਉਤਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਂ ਬਲਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪਨਖਤ ਨੇ ਜਾਹੇ ਨਾ ਉਹੇ ਮਰਹ ਨ ਠਾਗੇ ਜਾਹੇ ਜਿਨਕਾ ਰਾਮ ਸਹਿ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋਕ ਕਰਹਿ ਆਨੰਦ ਸੱਚਾ ਮਨ ਸੋਈ ਸੱਚਖੰਡ ਵਸਾਇ ਨਿਰੰਕਾਰ ਕਰ ਕਰ ਵਿਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੀ ਕੋ ਕਥਾ ਤਾਂ ਅੰਤ ਨੰਤੋ ਤਿੱਥੈ ਲੋ ਅਲੋ ਆਕਾਰ ਜਿਵ ਜਿ ਹੁਕਮ ਤਵੈ ਤਵਕਾਰੂ ਵਿਖੈ ਵਿਕਸਿਆ ਕਰ ਵਿਚਾਰ ਨਾਨਕ ਕਥ ਨਾ ਕਰ ਡਸਾ ਜਾਤ ਪਹਾਰਾ ਧੀਰ ਸੁਨਿਆਰ ਆਹਰਣ ਮਤ ਵੇਦ ਹਥਿਆਰ ਭੁੱਖ ਲਾਗਨ ਤਪਤਾਉ ਭਾਂਡਾ ਭਾਵ ਅੰਮ੍ਰਿਤ ਤਿਤਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤੋ ਦਿਵਸ ਰਾਤ ਦੁਇਦਾਈ ਦਾਇਆ ਖੇਲਾ ਸਗਲ ਜਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ, ਚੱਕਰ ਚਿਹ ਨਰ ਬਰਨ ਜਾਤ ਅਰ ਪਾਤ ਨਹਿਨ ਜਹ ਰੂਪ ਰੰਗ ਅਰੇਖ ਭੇਖ ਕੋ ਕਹਿਣ ਸਖਤ ਕਹੇ ਅਚਲ ਮੂਰਤਿ ਅਰ ਭਉ ਪ੍ਰਕਾਸ਼ ਮਿਤੋ ਕਹਿ ਜਾਈ ਕੋਟਿੰਦਰਾਂ ਦਰਨ ਸਾਹਿ ਸਾਹਣ ਗਣਿਜੈ ਤ੍ਰਿਭਉ ਨਿਹਿ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬ ਨਾਮ ਕਥਾ ਕਵਨ ਕਰਮ ਨਾਮ ਮਰਨ ਸਮਤ ਭੁਜੰਗ ਪ੍ਰਿਆਤ ਸ਼ੰਦੋ ਨਮਸਤਵੰਗ ਅਕਾਲੀ ਨਮਸਤਵੰਗ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਪਾਰੇ ਨਮਸਤੰਗ ਸੇਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਰਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸ੍ਰਮੇ ਨਮਸਤੰਗ ਜਰਾਸਰੀ ਨਮਸਤੰਗ ਨਿਰਾਸਰੇ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਜਬੇ ਨਮਸਤੇ ਸਿੰਘ ਦੇਸੀ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤੇ ਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਬ ਭਵਨੇ ਨਮੋ ਸਰਬ ਰੰਗੇ ਰਸਨ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬ ਧੰਦੇ ਨਮੋ ਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਕੰ ਨਮੋ ਸਰਬ ਭੋਕੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖਾ ਭੇਖਾ ਨਾਮ ਹੈ ਕਾਮ ਹੈ ਤੇ ਹੈ ਭੇ ਹੈ ਜੀਤਾ ਪੀਤਾ ਤ੍ਰਿਮਾਨ ਹੈ ਨਦਾਨ ਹੈ ਤ੍ਰਿਵਰਗਿਆ ਸਰਗਿਆ ਨੀਲ ਹੈ ਨਾਦਿਆਂ ਜੇ ਹੈ ਜਾਦ ਹੈ ਜਨਮ ਹੈ ਵਰਣੈ ਭੂਤਿਆ ਭਰਣੈ ਅਗੰਜ ਹੈ ਭਾਂਜਿਆ ਝੂਜ ਝੂਜ ਹੈ ਝਾਂਜਿਆ ਮੀਕਾ ਪੀਕਾ ਧੰਦ ਹੈ ਬੰਦ ਹੈ ਨਿਰਭੂ ਜਹ ਸੂਜ ਹੈ ਕਾਲ ਹੈ ਜਾਲ ਹੈ ਰਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਹਿ ਨਸੀ ਕਰਨ ਡੰਮ ਹੈ ਸਮ ਹੈ ਗਮ ਹੈ ਜਮ ਹੈ ਭੂਤੈ ਸੂਤੈ ਲੋਕੈ ਸੋਕੈ ਕਰਮ ਹੈ ਭਰਮੈ ਜੀਤੈ ਪੀਤੈ ਬਾਹ ਹੈ ਗਾਹ ਹੈ ਮਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਵੋ ਸਰਮਾਨ ਸਮਸਤ ਨਿਧਾਨੇ ਨਵ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥਿ ਨਿਸੰਗੀ ਪ੍ਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦ ਨਮੋ ਭਾਨ ਭਾਨੇ ਨਮੋ ਬਾਦ ਬਾਦੀ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਬੇਭੂਤੇ ਕਲੰਕ ਅੰਗ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬਿਰਦੇ ਨਮੋ ਸਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮ ਲੋਕ ਮਾਤਾ ਉਪੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੋਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮ ਪ੍ਰੇਤ ਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮ ਰਾਗ ਰੂਪੇ ਨਮ ਸਾਹ ਸਾਹ ਨਮ ਭੂ ਭੂਪੇ ਨਮੋ ਦਾਨ ਦਾਨੇ ਨਮ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸ਼ਨਾਨੰਗ ਨਮੋ ਮੰਤ੍ਰ ਮੰਤ੍ਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਵੰ ਪ੍ਰਣਾਸੀ ਅਨੂਪੇ ਰੂਪੇ ਸਮਸਤਲੇ ਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਤ ਕਰਤਾ ਅਧ ਉਰਧ ਅਰਧੰਗ ਅਗੰਗ ਓ ਘਰਤਾ
ਪਰਮ ਪਰਮ ਪਰਮੇਸ਼ ਬ੍ਰਹਮ ਪੁਰਸ਼ ਪਾਲੰਗ ਸਦਾ ਸਰਬਦਾ ਸਦਾਤਾ ਦਇਆਲੰਗ ਛੇਦੀ ਅਭੇਦੀ ਅਨਾਮ ਕਾਮ ਸਮਸਤ ਉਪਰਾਧੀ ਸਮਸਤ ਸਧਾਮ ਤੇਰਾ ਜੋਰ ਚਾਤਰੀ ਛੰਦ ਹੈ ਜਲੇ ਹੈ ਥਲੇ ਹੈ ਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ਼ ਹੈ ਭੇਸਾ ਪੁਜਹੰ ਪ੍ਰਿਆਤ ਛੰਦ ਅਗਾਦੀ ਅਬਾਦੀ ਅਨੰਦੀ ਸਰੂਪੇ ਨਮੋ ਸਰਮਾਨੇ ਸਮਸਤਿ ਨਿਧਾਨੇ ਨਮਸਤਵੰਗ ਨਿਰਨਾਥੀ ਨਮਸਤਵੰਗ ਪਰਮਾਥੀ ਨਮਸਤਵੰਗ ਅਗੰਜੀ ਨਮਸਤਵੰਗ ਭੰਜੀ ਨਮਸਤਵੰਗ ਅਕਾਲੀ ਨਮਸਤਵੰਗ ਪਾਲੀ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹਿ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੋਕ ਸੋਕੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬਜੀਤ ਨਮੋ ਸਰਬ ਪ੍ਰੀਤਮ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਪਿਜੇ ਸਮਸੂ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿਧ ਸਦੰਗ ਨਿਵਾਸੀ ਚਰਪੜ ਛੰਦ ਪੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੀ ਅਚਲ ਰਾਜੀ ਅਟਲ ਸਾਜੀ ਅਖਲ ਧਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਨੰ ਸਰਬੰਗ ਤ੍ਰਾਨੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਵਾਲ ਛੰਦ ਤਵੈ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਅਜੋਨ ਪੁਰਖ ਪਾਰੂ ਸਰਬ ਮਾਨ ਤ੍ਰਿਮਾਨ ਦੇਵ ਭੇਵ ਆਦਿ ਉਦਾਰੂ ਸਰਬ ਬਾਲਕ ਸਰਬ ਕਾਲਕ ਸਰਬ ਕੋ ਪੁਰ ਕਾਲੂ ਜਤਰ ਤਤਰ ਬਿਰਾਜ ਹੀ ਅਬਦੂਤ ਰੂਪ ਰਸਾਲੂ ਨਾਮ ਠਾਮ ਨਾ ਜਾਤ ਜਗ ਰੂਪ ਰੰਗ ਨਾਰੀਖ ਆਦਿ ਪੁਰਖ ਧਾਰ ਮੁਰਤਾ ਜੋਨ ਆਦਿ ਅਸੇਖ ਦੇਸ਼ ਔਰ ਨ ਭਿਹ ਜਾ ਕਰ ਰੂਪੜਿਕ ਨ ਰਾਗ ਜਤਰ ਤਤਰ ਦਿਸਾ ਵਿਸਾ ਹੋਇ ਫਾਲਿਓ ਅਨਰਾਗ ਨਾਮ ਕਾਮ ਵਿਹੀਨ ਪੇਖਤ ਧਾਮ ਨਹ ਜਾਏ ਸਰਮਾਨ ਸਰਵਤਨ ਮਾਨਸ ਦੈ ਮਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪਾ ਨੇਕ ਖੇਲ ਖੇਲ ਖੇਲ ਖੇਲਣਾ ਬੰਤ ਕੋ ਫਿਰ ਏਕ ਦੇ ਭੇਵ ਨਾ ਜਾਣ ਹੀ ਜੇ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਸੋ ਜਾ ਨਹੀਂ ਕਹਿ ਜੇ ਤਾਤ ਮਾਤ ਨਾ ਜਾਤ ਜਾਕਰ ਜਨ ਬਰਨ ਬਹੀ ਨਉ ਚੱਕਰ ਬੱਕਰ ਪਿਰਾਈ ਚਾਤਰ ਚੱਕ ਮਾਣ ਹੀ ਪੁਰਤੀਨ ਲੋਕ ਚਾਹੁੰਦਾ ਕੀ ਵਿਖਾਇ ਜਗ ਜਾਪੀ ਜਹ ਜਾਪ ਆਦਿ ਦੇਵ ਅਨਾਦ ਮੂਰ ਥਾਪ ਸਭ ਜੇ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰ ਸਰਬਿਸਵ ਰਚਿਓ ਸਿਯਮ ਭਵ ਗਰਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸੋ ਧਰਮ ਧਾਮ ਸੋ ਭਰਮਣਤ ਭੂਤ ਲੱਖ ਭੇਸ ਅੰਗ ਰੰਗ ਨਰੰਗ ਜਾ ਕੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਪੁਰਖ ਅਵਧੂਤ ਗਰਭਗੰਜਨ ਸਰਭੰਜਨ ਆਦਿ ਰੂਪਾ ਸੂਤ ਅੰਗ ਹੀ ਅਭੰਗਨਾਤਮ ਇੱਕ ਪੁਰਖ ਪਾਰੂ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬ ਤੇਨ ਭੇਖ ਸਰਬ ਸਾਸਨ ਜਾਣੀ ਹੀ ਜਿਹ ਰੂਪ ਰੰਗ ਅਰੜੇਖ ਪਰਮ ਵੇਦ ਪੁਰਾਣ ਜਾ ਕਹਿ ਨਿਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸਾਸਤ੍ਰ ਨਾ ਆਵਈ ਬਹੁ ਚਿਤ ਵਾਧ ਭਾਰ ਛੰਦ ਤੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰਾਸਨ ਭੰਗ ਮਨਾਂਗਨ ਭਉ ਪ੍ਰਕਾਸ਼ ਨਿਸਤ੍ਰ ਨਾਸ ਆਜਨ ਬਾਹੁ ਸਾਹਨ ਸਾਹੂ ਰਾਜ ਨਾਦ ਰਾਜਨ ਰਾਜ ਭਾਨਰ ਭਾਨ ਦੇਵਨ ਦੇਵ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਕਰ ਰੰਕ ਕਾਲਨ ਕਾਲ ਅਨਭੂਤ ਅੰਗ ਅਬਾ ਭੰਗ ਗਤ ਮਿਤ ਪਾਰੁ ਗੁਣ ਗਨ ਉਦਾਰੂ ਮੋਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦਿੱਤ ਪ੍ਰਚੰਡ ਮਿਤ ਗਤ ਅਖੰਡ ਅਲਿਸਾ ਕਰਮ ਅਦ੍ਰਿਸਾ ਧਰਮ ਸਰਬਪਰਨਾਡੇ ਅੰਡਨ ਬਾਡੇ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੀ ਪਾਰੀ ਹਰਿਯੰ ਕਰਿਯੰ ਰਨਾਮੇ ਕਾਮੇ ਭੁਜੰਗ ਪ੍ਰਿਆਤ ਛੰਦੇ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨੇ ਚਾਚਰੀ ਛੰਦ ਨ ਸਤ੍ਰ ਨ ਮਿੱਤਰ ਨ ਪਰਮੰਗ ਨ ਪਿੱਤਰ ਨ ਕਰਮੰਗ ਨ ਕਾਏ ਅਜਨਮੰਗ ਅਜਾਏ ਨ ਚਿੱਤਰ ਨ ਮਿੱਤਰ ਪਰਿਆ ਪਵਿੱਤਰ ਪ੍ਰਤੀਸਾ ਅਦਿਸਾ ਅਦ੍ਰਿਸਾ ਅਕ੍ਰਿਸਾਏ ਭਗਵਤੀ ਛੰਦ ਤੈ ਪ੍ਰਸਾਦ ਕਸਤੇ
ਕੇ ਆਛਿਜ ਦੇਸਾਂ ਕੇ ਅਭਿਜ ਪਿਸਾ ਕੇ ਅਗੰਜ ਕਰਮਾਂ ਕੇ ਅਭੰਜ ਭਰਮਾਂ ਕੇ ਅਭਿਜ ਲੋਕਾਂ ਕੇ ਅਵਦਤ ਸੁੱਖਾਂ ਕੇ ਅਵਧੂਤ ਬਰਣਾ ਕੇ ਵਿਭੂਤ ਕਰਣਾ ਕੇ ਰਾਜਨ ਪ੍ਰਭਾਂ ਕੇ ਧਰਮੰਗ ਤੁਜੈ ਕੇ ਸੁਖ ਬਰਣਾ ਕੇ ਸਰਬਾ ਭਰਣਾ ਕਿ ਜਗਤੰ ਕ੍ਰਿਤੀਆਂ ਕਿ ਛਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪੈ ਕੇ ਅਨੁਪਹ ਅਨੁਪੈ ਕੇ ਆਦਿ ਅਦੇਵੈ ਕੇ ਆਪ ਭੇਵੈ ਕੇ ਛਤਰੰਗ ਬਿਹੀਨੈ ਕੇ ਏਕਾ ਅਧੀਨੈ ਕੇ ਰੋਜੀ ਰਜਾਕਾ ਰਹੀਮਾ ਲਿਹਾਕਾ ਕਿਪਾਕ ਬਿਆਬੈ ਕੇ ਗੈਬ ਲਗਾਬੈ ਕਿਆ ਫੁਲ ਗੁਨਾਹਿ ਕਿ ਸਾਹਨ ਸਾਹਿ ਕੇ ਕਾਰਨ ਕੁਣਿੰਦ ਹੈ ਕਿ ਰੋਜੀ ਦਿਹੰਦ ਹੈ ਕਿ ਰਾਜ ਕਰੀਹੀ ਮੈਂ ਕਿ ਕਰਮੰਗ ਕਰੀ ਮੈਂ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕੇ ਸਰਬਤਰ ਗੌਨਾਏ ਕੇ ਸਰਬਤਰ ਭੌਨਾਏ ਕੇ ਸਰਬਤਰ ਦਿਸਾਏ ਕੇ ਸਰਬਤਰ ਪਿਸਾਏ ਕੇ ਸਰਬਤਰ ਰਾਜਾਏ ਕੇ ਸਰਬਤਰ ਸਾਜੈ ਕੇ ਸਰਬਤਰ ਦੀਨਾਏ ਕੇ ਸਰਬਤਰ ਲੀਨਾਏ ਕੇ ਸਰਬਤਰ ਜਾ ਹੋ ਕੇ ਸਰਬਤਰ ਪਾ ਹੋ ਕੇ ਸਰਬਤਰ ਦਿਸੈ ਕੇ ਸਰਬਤਰ ਪਿਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਪੇਖੀ ਕੇ ਸਰਬਤਰ ਪੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤ੍ਰਾਣਾ ਹੈ ਕੇ ਸਰਬਤਰ ਪ੍ਰਾਣਾ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਮਾਨਿਆ ਸਦੈਵ ਪ੍ਰਧਾਨਿਆ ਕੇ ਸਰਬਤਰ ਜਾਪਿਆ ਹੈ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨਾ ਹੈ ਕੇ ਸਰਬਤਰ ਮਾਨਾ ਹੈ ਕੇ ਸਰਬਤਰ ਇੰਦਰਾ ਹੈ ਕੇ ਸਰਬਤਰ ਚੰਦਰਾ ਕੇ ਸਰਬੰ ਕਲੀ ਮੈਂ ਕੇ ਪਰਮੰ ਅਫੀ ਮੈਂ ਕੇ ਅਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਉਸ ਨਾਲ ਵਜੂ ਹੈ ਤਮਾ ਮਰੁਣ ਜੂਆ ਹਮੇਸ਼ਰ ਸਲਾਮੈ ਸਲੀਖਤ ਮਦਾਮੈ ਗਨੀ ਮੁਲਸਕਸਤ ਹੈ ਗਰੀਬ ਪ੍ਰਸਤ ਹੈ ਬਲੰਦ ਮਕਾਨਾ ਜਮੀਨ ਜਮਾਨਾ ਤਮਜਲ ਤਮਾਮੈ ਰੁਜਲ ਨਦਾਨਾ ਹਰੀਫੁਲ ਜੀ ਮੈਂ ਰਜਾਇਕ ਯਕੀਨਾ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀਜਲ ਨਵਾਜ ਹੈ ਗਰੀਬਨ ਕਰਾ ਦੇ ਹੈ ਨਿਰੁਕਤ ਸਰੂਪ ਹੈ ਤਿਰਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੰਯੁਗਤ ਸਦਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ ਸਮਸਤ ਸਦਾ ਹੈ ਸਦੈਵ ਕਾਮ ਹੈ ਨਿਰਬਾਧ ਸਰੂਪ ਹੈ ਗਾਧ ਹਨੂਪ ਹੈ ਓ ਅੰਗ ਆਦ ਰੂਪ ਹੈ ਨਾਸ ਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੁਣ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਿਰਭਾਗੇ ਸੁਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕ ਪ੍ਰਣਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖਿਆ ਲੇਖੈ ਭਰਮੈ ਕਰਮੈ ਅਨਾਦਿਆਂ ਜੁਗਾਦਿਆਂ ਅਜੈ ਹੈ ਬੈ ਹੈ ਭੂਤਿਆਂ ਧੂਤਿਆਂ ਨਾਸਿਆਂ ਦਾਸਿਆਂ ਧੰਦ ਹੈ ਬੰਦ ਹੈ ਅਭਗਤ ਹੈ ਮਰੁਕਤ ਹੈ ਅਨਾਸੈ ਪ੍ਰਕਾਸ਼ ਹੈ ਨਚਿੰਤ ਹੈ ਸੁਨਿੰਤਿਆ ਅਲਿਖਿਆ ਦੇਖਿਆ ਲੇਖਿਆ ਭੇਖਿਆ ਘਟਾ ਹੈ ਗਾਹ ਹੈ ਸਭ ਹੈ ਗਮ ਹੈ ਅਨਿਲ ਹੈ ਨਾਦਿਆਂ ਅਨਿਤ ਹੈ ਸੁਨਿਤ ਹੈ ਅਜਾਤ ਹੈ ਜਾਦ ਹੈ ਤ੍ਰਿਪੜ ਛੰਦ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਯੁਕਤਾ ਸਰਬੰਗ ਮੁਕਤਾ ਰਿਛਾਵਲ ਛੰਦ ਤੈ ਪ੍ਰਸਾਦ ਨਮੋ ਨਰਕ ਨਾਸਿ ਸਦਾ ਨੂੰ ਪ੍ਰਕਾਸ਼ੇ ਅਨੰਗੰਗ ਸਰੂਪੇ ਅਭੰਗੰਗ ਵਿਭੂਤੇ ਪ੍ਰਮਾਤਮ ਪ੍ਰਮਾਤੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸਰੀਕੈ ਅਮਿਤੋ ਅਮੀਕੈ ਸਦੈਵੰ ਪ੍ਰਭ ਅਜਹਿ ਅਜਹਿ ਭਗਵਤੀ ਛੰਦ ਤੈ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਮੇਸਰ ਸਲਾਮੈ ਸਮਸਤ ਕੁਲਾਮੇ ਕਿ ਸਾਹਿਬ ਦਿਮਾਗੇ ਕਿ ਹੁਸਨ ਚਿਰਾਗੇ ਕਿ ਕਾਮਲ ਕਰੀਮੈ ਕਿ ਰਾਜ ਕਰ ਰਹੀਮ ਹੈ ਕਿ ਰੋਜੀ ਦਿਹੰਦ ਹੈ ਕਿ ਰਾਜ ਕਰ ਹਿੰਦ ਹੈ ਕਰੀਮਲ ਕਮਾਲੇ ਕਿ ਹੁਸਨ ਜਮਾਲੇ ਗਰੀਮਲ ਖਰਾਜੈ ਗਰੀਬਲ ਨਵਾਜੈ ਹਰੀ ਫੁਲ ਸਕਨ ਹਰਾ ਸਲਫ ਕਨ ਹੈ ਕਲੰਕ ਪ੍ਰਣਾਸੈ ਸਮਸਤ ਨਿਵਾਸ ਹੈ ਅਗੰਜਲ ਗਨੀ ਮੈਂ ਰਜਾਇ ਕਰੀ ਮੈਂ ਸਮਸਤਲ ਜਵਾਹੇ ਕਿ ਸਾਹਿਬ ਕਰਾਹੇ ਕਿ ਨਰਕੰ ਪ੍ਰਣਾਸੈ ਬਹਤਲ ਨਿਵਾਸੈ ਕਿ ਸਰਬਲ ਗਵਨ ਹੈ ਮੇਸਰ ਰਵਨ ਹੈ ਤਮਾਮ ਜਮਲ ਤਜੀ ਮੈਂ ਸਮਸਤਲ ਅਜੀਜ ਹੈ ਪਰਮ ਪਰਮੀ ਸੈ ਸਮਸਤਲ ਅਦੀ ਸੈ ਦਿਸਲ ਲੇਖ ਹੈ ਮੇਸਲ ਭੇਖ ਹੈ ਜਿਮਨ ਜਮਾ ਹੈ ਅਮਿਕੁਲਮਾ ਹੈ
करीम अलकमाल हैं कि जरत जमाल हैं कि अचलंग प्रकाश हैं कि मित्तो सबास हैं कि आजिब स्वरूप हैं कि मित्तो बभूत हैं कि मित्तो पसा हैं कि आत्म प्रभा हैं कि अचलंग अनंग हैं कि मित्तो भंग है मध भार छंद प्रसाद मोन मन प्रणाम गुण गण मदाम अर बर गंज हर नर प्रपंज अन गण प्रणाम मन मन सलाम हर नर खंड भर नर मंड अनुपहनास मोन मन प्रकाश गुण गण प्रणाम जलथल मदाम अंश जंग आसन भंग उपमा पार गात्मित उदार जल थल मांडव दिस विस पांडव जल थल महंत दिस विस बेंत अनपहुनासो त्रित तरतरासो आजन बाहु एक दाह ओंकार आदि कथनी अनाद खाल खंड ख्याल घोर बर अकाल कर कर प्रणाम चित चरण नाम अनछिज गात अज जन बात अनझंज गात अनरंज बात अन टुट भंडार अन ठट पार आडीठ धर्म अत टीठ कर्म अन ब्रण अनंत दाता महंतो हर बोल मना छंद प्रसाद करुणाल है अर कल है खल खंडन है महमंडन है जगतेश्वर है परमेश्वर है कल कारण है सर्व अबारण है त्रित के धर्म है जग के कारण है मन मान है जग जान है सर्वंकार है सर्वंकार है सर्वपास है सर्वनाश है करुणाकार है बेस्वंबर है सर्वेश्वर है जगतेश्वर है ब्रह्मंडस है खल खंडस है पर ते पर है करुणाकार है अजप जप है अथप थप है अकृता कृत है अमृता अमृत है अमृता अमृत है करुणा कृत है कृता कृत है धरणी त्रित अमतेश्वर है परमेश्वर है अकृता कृत अमृता अमृत है अजबा कृत अमृता अमृत है नरनायक है खलकायक है विश्वंबर है करुणाल है नृपनायक है सृपायक है पावपंजन है अर्गंजन है रूपदापन है जप जापन है अकलंकृत है सर्वाकृत है करता कर है हरता हर है परमात्मा सर्वात्मा है आत्म बस है जस के जस है भुजंग प्रयात छंद नमो सूर्य सूर्य नमो चंद्र चंद्रे नमो राजराजे नमो इंद्र इंद्रे नमो अंधकारी नमो तेज तेजे नमो ब्रिंद ब्रिंदे नमो बीज बीजे नमो राज सिंह ताम सिंह सांत रूपे नमो परम तत्ंग तत्ंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो भोज भोजे नमो पान पाने नमो कलह करता नमो शांत रूपे नमो इंद्र इंद्रे नादंबे पूते अलंकर अलंक अलंकर रूपे अलंकर अलंके नमो आसास्ति नमो भांक बंके अभंगी स्वरूपे अनंगी अनामे त्रिभंगी त्रिकाले अनंगी कामे एक अक्षरी छंद अजय अलय अपय अभय अपू अजू अनास अकाशु अगंज भज लख पख अकाल दयाल अलेख भेख अनाम अकाम अगाह टह अनाथे परमाथे अजोनी अमोनी न रागे न रंगे न रूपे न लेखे अकर्मंग परमंग अगंजे अलेखे भुजंग प्रयात छंद नमस्तल प्रणामे समस्तल प्रणासे अगंजर नामे समस्तल निवासे निरकामंग विभूते समस्तल स्वरूपे को कर्म प्रणासी सो धर्मंग विभूते सदा सच दानंद सतरंग प्रणासी करी मुल्क निंदा समस्तल निवासी अजाय विभूते गजाय विगनीमे हरियंग करियंग करी मुल रहीमे चतर चक्रवर्ती चतर चक्र भुगते सुयम भव सुभंग सर्व

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤੈ ਪ੍ਰਸਾਦ ਸਵਈਏ ਸਰਾਵਗ ਸਵਦ ਸਮੂਹ ਸਦਾਨ ਕੇ ਦੇਖ ਪ੍ਰਯੋਗ ਘਰ ਜੋਗ ਜਤੀ ਕੇ ਸੂਰ ਸਰਾਲ ਦਿਨੋ ਸਦ ਸਦਾਧਕ ਸੰਤ ਸਮੂਹ ਹਰੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨੈ ਕਰਤੀ ਕੇ ਮਾਤੇ ਮਤੰਗ ਦਰਿਦਰ ਸੰਗ ਅਨੂਪਾ ਤੰਗ ਸਰੰਗ ਸਵਾਰੇ ਕੋਟ ਤਰੰਗ ਕੁਰੰਗ ਸੇ ਕੁਦਤ ਪੌਨ ਕੇ ਗੌਣ ਕੋ ਜਾਤ ਨਿਵਾਰੇ ਇੱਥੇ ਭਏ ਤੋ ਕਹਾਂ ਭਏ ਭੂਪਤ ਅੰਤ ਕੋ ਨੰਗ ਹੀ ਪਾਏ ਪਧਾਰੇ ਜੀ ਪ੍ਰੈਣ ਸਭ ਦੇ ਸੁਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗੁਜਾਨਕ ਸੁੰਦਰ ਹਿੰਸਤ ਹੀ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਰਨ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬਸੀਕਾਏ ਵੇਦ ਪੁਰਾਣ ਕੁਤੇਬ ਕੁਰਾਨ ਜਮੀਨ ਜਬਾਨ ਸਬਾਨ ਕੇ ਪੇਖਾਏ ਪਵਣ ਆਹਾਰ ਜਤੀ ਜਤ ਹਰ ਸਭੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਪਾਹਾ ਦੁਰੰਤ ਵਾਸੁ ਸਾਸੁਨਾ ਤੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲਾਂਗੇ ਤੋਰ ਅਰੀਨ ਮਰੋਰ ਮਵਾਸਿਨ ਮਾਤਿਮ ਤੰਗਣ ਮਨ ਮਲਾਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬੇਨੂੰ ਤਿਆਗ ਦਿਹਾਨ ਦਾਨ ਚੱਲਾਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗੜ ਗੜਾਨ ਕੀ ਤੋੜਨ ਹਾਲ ਸੋ ਬਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇ ਫਨਿੰਦਰ ਸਾਤਰ ਭੂਤ ਪੇਕ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬਾਰ ਜਾ ਧੁਨੋ ਪੋ ਪਉ ਪਾਪ ਪਾਪਨ ਕੀ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭਾ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਰਾ ਨਿਪ ਜੌਨ ਤੁਰ ਲੋਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਭਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ

ਰੰਗ ਜਮਣ ਕਾਲ ਸਭ ਜਗਤ ਬਨਾਇਓ, ਜੀਵ ਦੈ ਤੋ ਜਛਨ ਉਪਜਾਇਓ। ਆਦਿ ਅੰਤ ਏਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ। ਸੇਵਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਾਲ ਮੋਹਬਤ ਕੀਓ। ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘੜ ਘੜ ਕੀ ਪੜ ਪੜ ਕੀ ਜਾਣੈ। ਜਬਦ ਕਰ ਕਰਾ ਕਰ ਤਾਰਾ, ਪ੍ਰਜਾ ਧਰ ਤਬ ਦੇ ਹੂੰ ਪਾਰਾ। ਦਬਿਆ ਕਰ ਕਰ ਤੋ ਕਬ ਹੂੰ, ਤੋ ਮੈਂ ਮਿਲਦੇ ਧਰ ਸਭ ਹੂੰ। ਜੇਤੇ ਬਦਨ ਸ੍ਰੇਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰਗਾਲਮ। ਨਿਰੰਕਾਰ ਨਿਰਵਿਕਾਰ ਨਿਰਲੰਭ, ਆਦਿ ਅਨੀਲ ਅਨਾਦ ਅਸੰਭਵ। ਤਾਕਾ ਮੂੜ ਉਚਾਰਦ ਭੇਦਾ, ਜਾ ਕੋ ਭੇਵ ਨ ਪਾਵਦ ਬੇਦਾ। ਤਾ ਕੋ ਕਰ ਪਾਹਨ ਅਨੁਮਾਨਤ, ਮਾਹ ਮੂੜ ਕਚ ਭੇਦ ਨ ਜਾਣਤ। ਮਹਾਂਦੇਵ ਕੋ ਕਹਿਤ ਸਦਾ ਸੇਵੋ, ਨਿਰੰਕਾਰ ਕਾ ਚੀਨਤ ਨਹ ਭੇਵ। ਆਪ ਆਪਣੀ ਬੁੱਧ ਜਿੱਤੀ, ਬਰਨਤ ਭਿੰਨ ਭਿੰਨ ਤੋਹ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਵਿਸਜਾ ਪ੍ਰਥਮ ਸੰਸਾਰਾ। ਏਕਾ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹਿ ਭੂਪਾ। ਅੰਡਜ ਜੇ ਰਜ ਸੇ ਤਜ ਕਿਨੀ, ਉਤ ਭੁਜ ਖਾਨ ਬਹੁਰ ਰਚ ਦੀਨੀ। ਕਹੁ ਫੂਰ ਰਾਜਾ ਹੋ ਬੈਠਾ, ਕਹੁ ਸਿਮਟ ਭਉ ਸ਼ੰਕਰ ਕੈਠਾ। ਸਿਗਰੀ ਸ੍ਰੇਸ਼ਟ ਦਿਖਾਏ ਅਚੰਭ ਭਵ, ਆਦਿ ਜੁਗਾਦ ਸਰੂਪ ਸੁਜੰਭ ਭਵ। ਅਵਰਛਾ ਮੇਰੀ ਤੁਮ ਕਰੋ, ਸਿੱਖ ਬਾਰ ਸਿੱਖ ਸੰਗ ਹਰੋ। ਦੁਸ਼ਟ ਜਿਤੇ ਉਠ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸ ਧੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹੈ ਮਰੇ। ਪੁਰਖ ਜਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਪਟਾਰੇ। ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਹੈ। ਰੱਛਾ ਹੋਏ ਤਾਹਿ ਸਭ ਕਾਲਾ, ਦੁਸ਼ਟ ਅਰਿਸ਼ਟਰ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ, ਤਾਂ ਕਿ ਤਾਪ ਤਨਕ ਮੈਂ ਹਰ ਹੋ। ਰਿਧ ਸਿਧ ਕਰਮ ਸਭ ਹੋਈ, ਦੁੜ ਛਾ ਛਪ ਸਕੈ ਨਾ ਕੋਈ। ਏਕ ਵਾਰ ਜਿਨ ਤਮੈਨ ਸੰਭਾਰਾ, ਕਾਲ ਪਾਸ ਤੇ ਤਾਹਿ ਹੰਬਾਰਾ। ਜਿਨੜਾ ਨਾਮ ਤਿਹਾਰੋ ਕਾਹਾ, ਦਾਰ ਦੁੜ ਦੁੱਖ ਤੇਰਾ। ਖੜਗ ਕੀਤ ਮੈਂ ਸਰਣ ਤਿਹਾਰੀ, ਆਪ ਹਾਦੈ ਲਿਹੁ ਵਾਰੀ। ਸਰਬ ਠੋਰਮ ਹੋ ਸੁਹਾਈ, ਦੁਸ਼ਟ ਦੁੱਖ ਤੇ ਲਿਹੁ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ। ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀ ਅਨਕੋ ਛੈ ਕਰਤਾ। ਸ੍ਰੀ ਅਸਤੋਜਾ ਪਹਿ ਦੇ ਅੱਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਤ ਫਲ ਪਾਵੈ ਸੋਈ, ਦੁਖ ਨਤ ਸਹਿ ਬਿਆਪਤ ਕੋਈ। ਅੜਿਲੋ ਸੁਣੈ ਗੁੰਗ, ਜੋ ਜਾਹੇ ਸੋ ਰਸ ਨ ਪਾਵੇ। ਸੁਣੈ ਮੂੜ ਚਿਤ ਲਾਇ ਚਤਰਤਾ ਆਵਈ, ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ। ਹੋ ਜੋ ਜਾਕੀ ਏਕ ਬਾਰ, ਚਾਉ ਪਈ ਕੋ ਕਹਿ ਚਾਉ ਪਈ। ਸੰਬਤ ਸਤਰਾ ਸਹਸ ਪੁਣ ਜੈ, ਅਰਧ ਸਹਸ ਪੁਣ ਤੀਨ ਕਹਿ ਜੈ। ਭਾਦਰੋ ਸੁਦੀ ਅਸ਼ਟਮੀ ਰਵਾਰਾ, ਤੀਰਸ ਤਦਰਵ ਗ੍ਰੰਥ ਸੁਧਾਰਾ। ਸਵਈਆ ਪਾਏ ਗਹੇ, ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ। ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਮਤ ਏਕ ਨ ਮਾਨਿਓ। ਸਿਮਰਤ ਸਾਸਰ ਬੇਦ ਸਬੈ, ਬਹੁ ਭੇਦ ਕਹਿ ਹਮ ਏਕ ਨ ਜਾਣਿਓ। ਸ੍ਰੀ ਅਸਮਾਨ ਕਿਰਪਾ ਤੁਮਰੀ ਕਰੋ, ਮੈਂ ਨਾ ਕਹਿਓ ਸਭ ਤੋਂ ਇਹ ਬਖਾਨਿਓ। ਦੋਹਰਾ ਸਗਲ ਦੁਆਰ ਕੋ ਛਾੜ ਕਹਿ ਗਹਿਓ, ਤੁਹਾਰੋ ਦੁਆਰ ਬਾਹੀ ਗਹਿ ਕੀ ਲਾਜ ਅਸ।

ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵੜਿਆਈਆਂ ਸ਼ਬਦੋਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਤੇਰਾ ਕਾਰਜ ਸਭ ਸਵਾਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਸਾਰੀ ਕਹਿ ਨਾਨਕ, ਮਨ ਮੇਰੇ ਸਦਾ ਰਹੋ ਹਰਨਾਲੇ। ਸੱਚ ਸਾਹਿਬਾ ਕਿਆ ਨਾਹੀ ਘਰ ਤੇਰਾ ਏ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੀ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਐ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰਵਿੱਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣ ਹੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰ ਧਾਰੀਆ। ਪੰਜ ਦੁੱਤ ਦਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰ ਪਾਇਆ, ਤੁਰਜਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬੈਨੂ ਦੇਹਨ ਮਾਣੀ, ਦੇਹਨ ਮਾਣੀ ਲਿਵੈ ਬਾਜ, ਹੋ ਕਿਆ ਕਰੇ ਵਿਚਾਰੀਆ, ਤੁਦ ਬਾਜ।

ਤਾਂ ਸੋਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰ ਭੂਲੇ ਫਿਰਹ ਦਹ ਦਿਸਿਕ ਨਾਵਲਾ ਅਕਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਉਜਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋ ਇਜਨ ਪਾਵੇ। ਆਵੋ ਸੰਤ ਪਿਆਰੇ ਅਕਥ ਕੀ ਕਰਾ ਕਹਾਣੀ, ਕਰਾ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਐ। ਤਨ ਮਨ ਧਨ ਸਭ ਸੋ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਰਨ ਨ ਪਾਇਆ, ਚਤੁਰਾਈ ਨ ਪਾਇਆ ਕਿਨਾਏ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਇਹ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਨਾ ਕੀਤੀ ਜਨ ਠਗੌਲੀ ਪਾਈਆ। ਕੁਰਬਾਨ ਕੀਤਾ ਤੇ ਸਭ ਟੋ ਜਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਰਨ ਨ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਸ ਮਾਲੇ, ਇਹ ਕੁਟਮ ਤੂਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ। ਸਾਥ ਤੇਰਾ ਚਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕਾ ਮੂਲੇ ਨਾ ਕੀਚੈ ਜਿਤੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣੇ। ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੇ, ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤੋਂ ਪਾਇਆ। ਕਹਿ ਨਾਨਕ ਤੁਸਦਾ ਅਗਮ ਹੈ ਤੇਰਾ ਅੰਤ ਨ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਣ ਆਇਆ। ਲੱਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲਨ ਰਾਲੀ ਭਗਤਾਂ ਹਕੇਰੀ, ਬਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰੂ ਤਾਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ।

ਹੋ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵ ਚਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਿਵੈ ਚਲਹਿ ਜਿਨ੍ਹਾਂ ਮਾਰਗ ਪਾਵਹਿ, ਕਰ ਕਿਰਪਾ ਜਿਨ ਨਾਮ ਲਾਹੇ। ਸੇ ਹਰ ਹਰ ਸਦਾ ਧਿਆਵਹੇ, ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵਹੇ। ਕਹਿ ਨਾਨਕ ਸੱਚੇ ਸਾਹਿਬ, ਜੋ ਭਾਵੈ ਤਿਵੈ ਚਲਾਵਹਿ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ, ਜਿਨ ਤਰਹੋ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨ ਨ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾਂ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ। ਕਹਿੰਦੇ ਪੁਤ ਸੁਣਦੇ ਪੁਤ ਸੇ ਪੁਤ ਜਿਨੀ ਮਨ ਮਸਾਇਆ। ਕਹਿ ਨਾਨਕ ਸੇ ਪੁਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ।

ਮਨ ਤੋਂ ਬੋ ਸ਼ਬਦ ਲਾਗੋ ਹਰ ਸਿਮਰਾ ਹੋ ਹੋ ਚਿਤਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਬੁਝਾਏ ਸਸ ਬੁਝਾਏ ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੋ ਤਾਂ ਮੈਲੇ ਤਿੰਨ ਜਨਮ ਜੂ ਵਿਹਾਰੇ ਆ।

ਸੁਣ ਹੁਣ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇਵੇ ਮੁਖ ਹੋਵੇ ਮਨ ਸਗਨ ਮੁਕਤ ਨ ਪਾਵੇ ਪਾਵੇ ਮੁਕਤ ਨ ਹੁਰਥੈ ਕੋਈ ਪੁੱਛੋ ਬੱਬੇ ਕੀ ਅਜਾਏ। ਅਨੇਕ ਜੂਨੀ ਭਰਮਾ ਵੈ ਬਿਨ ਸਤ ਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ।

ਦਾ ਗਾਵੋ ਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹਰ ਰਸਨਾ ਕਹਿ ਕਛੂ ਨਾ ਜਾਣੀ ਚਿੱਤ ਜਿਨ ਕਾ ਹਰ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਾ।

ਸ਼ਬਦ ਰਤਨ ਹੈ ਹੀ ਨਾ ਜਿਤ ਜੜਾਓ। ਸਿਵ ਸਖਤ ਆਪ ਉਪਾਇ ਕਾ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇਆ ਵੇਖੈ ਗੁਰਮੁਖ ਸਹਿ ਬੁਝਾਏ। ਤੋੜੇ ਬੰਧਨ ਹੋਵੇ ਮੁਕਤੋ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸ ਲਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

ਮਨਹੁ ਕਿਉ ਸਾਰੀਐ ਇਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪੋਹਿ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਏ ਗੁਰਮੁਖ ਦਾ ਸੰਭਾਲੀਐ ਕਹਿ ਨਾਨਕ ਇਵੜ ਦਾਤਾ ਸੋ ਕਿਉ ਮਨਹੁ ਵਸਾਰੀਐ।

ਲਿਵ ਚੁੜਕੀ ਲਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਆਇਆ ਇਹ ਮਾਇਆ ਜਿਤਰ ਵਿਸਰੈ ਮਹਬੂਜਾ ਪਹ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਂਗੀ ਤਿੰਨੀ ਵਿੱਚੇ ਮਾਇਆ ਪਾਇਆ ਹਰੇ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਬਟੋ ਰਹੇ ਲੋਕ ਵਿਲ ਲਾਏ ਮੁੱਲ ਨਾ ਪਾਇਆ ਜਾਏ ਕਿਸੈ ਬਟੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰੂ ਜੀ ਮਿਲਾਏ ਤਿਸ ਨੂੰ ਸਰਸ

ਲਾਹਾ ਖੱਟੇ ਹੋ ਦਿਹਾੜੀ ਇਹੋ ਧਨ ਤਨਾ ਮਿਲਿਆ ਜਿਨੇ ਹਰੇ ਆਪੇ ਭਾਣਾ ਕਹ ਨਾਨਕ ਰਸ ਮੇਰੀ ਮਨ ਹੋਵਾ ਵਣਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰ ਤੈ ਜਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਾਹੁਰ ਨ ਤਰਸਣ ਨਾ ਗਏ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰੁ ਮਿਲਿਆ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ

ਵਸਾਇਆ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤ ਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੋਂ ਮੈਂ ਹਰ ਬਿਨੇ ਆਵਰਣਾ ਦੇਖੋ ਕੋਈ ਹਰ ਬਿਨੇ ਆਵਰਣਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੂੰ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੇ ਆਵਰਣਾ ਕੋਈ ਕਹਿ ਨਾਨਕ ਇਹ ਨੇਤਰ ਅੰਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸਾਚਾ ਸੁਣਨ ਨੂੰ ਪਠਾਏ ਸਾਚਾ ਸੁਣਨ ਨੂੰ ਪਠਾਏ ਸ੍ਰੀ ਲਾਇ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵੇ ਰਸਨਾ ਰਸ ਸਮਾਣੀ ਸੱਚ

0: ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੀ ਤੂੰ ਦਿਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੈ ਸੋ ਕੱਚ ਨਿਕੱਚ ਮਹਲਾ ਪਹਿਲਾ
1: ਵੱਡੀ ਵਡਿਆਈ ਦਾ ਵੱਡਾ ਨਾਮ ਵੱਡੀ ਵਡਿਆਈ ਦਾ ਸੱਚ ਨਿਆ

ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ।

ਸਲੋਕ ਮਾਲਾ ਪਹਿਲਾ ਕੜੀਆਂ ਸਭੇ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ

ਪਹਿਲਾ ਮੁਸਲਮਾਨ ਸਿਫ ਸਰੀਰ ਕਰੇ ਵਿਚਾਰ ਬੰਦੇ ਇਸੇ ਜੇ ਪਾਂ ਵਿੱਚ ਬੰਦੇ ਵੇਖਣ ਕੋ ਦੀਦਾਰ ਹਿੰਦੂ ਸਾਲਾ ਈਸਾਲਾ ਅੰਦਰ ਸਰੂਪ ਪਿਆ ਤੀਰਥ ਨਾਵੇਂ ਰਚਾ ਪੂਜਾ ਅਗਰ ਵਸ ਬੇਕਾਰ ਜੋਗੀ ਸੁਣ।

0: ਜਾਂ ਦੇਖ ਸੁਦੇ ਜਾਏ ਮਹਲਾ ਪਹਿਲਾ।
1: ਪੜ੍ਹ ਪੁਸਤਕ ਸੰਧਿਆ ਬਾਦੰ ਸਿਰ ਪੂਜ ਸਬਗਰ ਸਮਾਦੰ ਮੁਖ ਝੂਠ ਭੁੱਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਾਲ ਮਾਲਾ ਤਿਲਕ ਲੇ ਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਣਸ ਪਰਮੰ ਕਰਮੰ ਸਾਫੋ ਫੁਟਨੀ।

ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਾ ਪਾਇਆ ਖਿਰਤਾ ਪਾਕ ਪਵਿੱਤਰ।

0: ਜੁਗੋ ਜੁਗ ਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ। ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਨ ਕਰੇ ਲੜੀਵਾਰ ਗੁਰਸਬ ਦੇ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਉਂ ਪਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ ਹਮ ਭੂਲ ਵਿਗਾੜਾ ਦਿਨ ਸਰਾਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ, ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ, ਧਨ ਸੋ ਦਿਨਸ ਸੰਜੋਗੜਾ, ਜਿਤ ਡਿੱਠਾ ਗੁਰਦਰਸਾਰ ਦੇ ਮਾਂ ਵਾਕ ਅਨੁਸਾਰ। ਸਤਿਗੁਰੂ ਮਹਾਰਾਜ ਜੀ ਪਾਵਨ ਲੜੀ ਵਾਰ ਉਪਦੇਸ਼ ਜਿਵੇਂ ਸਤਿਗੁਰੂ ਮਿਹਰ ਕਰਕੇ ਸੰਸਾਰ ਭੌਜਲ ਦੇ ਵਿੱਚ ਡੁੱਬਣ ਤੋਂ ਰੱਖ ਲੈਂਦੇ ਨੇ, ਮੁਕਤ ਕਰ ਦਿੰਦੇ ਨੇ, ਸਿੱਖ ਨੂੰ ਜਗਿਆਸੂ ਨੂੰ ਸ਼ਰਨ ਆਏ ਨੂੰ ਨਿਵਾਜਦੇ ਹਨ, ਇਹ ਪਾਵਨ ਸ਼ਬਦ ਵਿੱਚ ਮਹਾਰਾਜ ਜੀ ਨੇ ਗੁਰੂ ਦੀ ਰਹਿਮਤ ਦਾ ਗੁਰਪ੍ਰਸਾਦ ਦਾ ਬਿਆਨ ਕੀਤਾ ਹੈ। ਕਿਹਾ ਸੀ ਦੀਨੋ ਨਾਮ ਕੀਓ ਪਵਿੱਤ, ਹਰ ਧਨ ਰਾਸ ਨਿਰਾਸ ਇਹ ਬਿੱਤ, ਕਾਟੀ ਬੰਦ ਹਰ ਸੇਵਾ ਲਾਏ, ਹਰ ਹਰ ਭਗਤ ਰਾਮ ਗੁਣ ਗਾਏ, ਬਾਜੇ ਅਨਹਦ ਬਾਜਾ, ਰਸਕ ਰਸਕ ਗੁਣ ਗਾਵੈ ਹਰ ਜਨ, ਆਪਣਾ ਗੁਰਦੇਵ ਨਿਵਾਜਾ ਰਹਾਉ। ਇਹ ਬਖਸ਼ਿਸ਼ ਕੀਤਾ ਕਿੰਨਿਆਂ ਨੂੰ ਨਿਵਾਜਿਆ, ਪਿੱਛੇ ਕਿੰਨਿਆਂ ਨੂੰ ਹੁਣ ਨਿਵਾਜ ਰਹੇ ਨੇ ਪੂਰੇ ਗੁਰੂ ਦੇਵ, ਕਿੰਨਿਆਂ ਨੂੰ ਨਿਵਾਜਣਗੇ ਕੋਈ ਗਿਣਤੀ ਨਹੀਂ ਹੈ। ਇੱਕ ਸਿਆਣੇ ਵਿਦਵਾਨ ਨੇ ਲਿਖਿਆ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਾਰੇ ਕਿ ਮਹਾਰਾਜ ਗਿਣਤੀ ਨਹੀਂ ਹੋ ਸਕਦੀ ਜਿੰਨਿਆਂ ਨੂੰ ਤੁਸਾਂ ਨੇ ਤਾਰਿਆ ਹੈ। ਸੰਸਾਰ ਭੌਜਲ ਤੋਂ ਜੀ ਦਾਨ ਦੇ ਕੇ ਗੁਰਮੁਖਤਾਈ ਬਖਸ਼, ਗੁਰਮੁਖ ਨਾਮਦਾਨ ਇਸ਼ਨਾਨ ਦੇ ਧਾਰਨੀ ਬਣਾ ਕੇ ਜਿੰਨਿਆਂ ਜੀਵਾਂ ਨੂੰ ਜਿੰਦਾਂ ਨੂੰ ਰੂਹਾਂ ਨੂੰ ਸਤਸੰਗਤ ਕਾਇਮ ਕਰਕੇ ਸਾਰੇ ਥਾਵਾਂ 'ਤੇ ਜਾ ਕੇ ਦੁਨੀਆਂ ਵਿੱਚ ਨਵਾਂ ਖੰਡਾਂ ਵਿੱਚ ਭਾਈ ਗੁਰਦਾਸ ਸਾਹਿਬ ਜੀ ਫੁਰਮਾਨ ਕਰਦੇ ਨੇ, ਜਿੱਤੀ ਨਵਖੰਡ ਮੇਦਨੀ, ਸਤਨਾਮ ਦਾ ਚੱਕਰ ਫਿਰਾਇਆ, ਨੌ ਹਿੱਸੇ ਨੇ ਧਰਤੀ ਦੇ ਭੂਗੋਲ ਮੁਤਾਬਕ ਭੂ ਵਿਗਿਆਨੀਆਂ ਮੁਤਾਬਕ ਨਵਾਂ ਖੰਡਾਂ ਦੀ ਧਰਤੀ ਜਿੱਤੀ ਹੈ ਮਹਾਰਾਜ ਜੀ ਸ਼ਬਦ ਦੇ ਸ਼ਾਸਤਰਾਂ ਨਾਲ, ਬਾਣੀ ਦੇ ਬਲ ਨਾਲ, ਸਤਨਾਮ ਦਾ ਚੱਕਰ ਫਿਰਾਇਆ। ਸਤਨਾਮ ਵਾਹਿਗੁਰੂ ਦਾ ਚੱਕਰ ਸਾਰੇ ਹੋਕਾ ਦਿੱਤਾ, ਸਤ ਸੰਗਤ ਕਾਇਮ ਕੀਤੀ, ਹਰ ਰੋਜ਼ ਇਸ਼ਨਾਨ ਕਰਨ ਦਾ, ਨਾਮ ਜਪਣ ਦਾ, ਕਿਰਤ ਕਰਨ ਦਾ ਉਪਦੇਸ਼ ਦਿੱਤਾ ਜੀਵਾਂ, ਕੁਰੀਤੀਆਂ ਤੋਂ ਕੁਸੰਗਤ ਤੋਂ ਹਟਾਇਆ ਹੈ, ਸਤ ਸੰਗਤ ਨਾਲ ਜੋੜਿਆ ਹੈ, ਨਾਮਦਾਨ ਇਸ਼ਨਾਨ ਦੇ ਕੇ ਤਨ ਮਨ ਧਨ ਸੋਹਣਾ ਬਣਾਇਆ ਹੈ, ਸਾਜਿਆ ਸਵਾਰਿਆ ਕਲਯੁਗੀ ਜੀਵਾਂ ਦਾ,
ਨਾਮ ਦਾ ਨਿਸ਼ਨਾਨ ਦੇਖ ਤਨ ਮਨ ਧਨ ਇਹ ਸਵਾਰਿਆ ਸਾਜਿਆ। ਸੱਚੇ ਪਾਤਸ਼ਾਹ ਜੀ ਨੇ ਜਿਹੜੇ ਪਹਿਲਾਂ ਹੀ ਸਵਾਰੇ ਹੋਏ ਸੀ, ਗੁਰਮੁਖ ਸਨ, ਜਗਿਆਸੂ ਸਨ, ਉਹਨਾਂ ਨੂੰ ਜਾ ਕੇ ਆਪ ਨੇ ਵਾਜਿਆ। ਉਹਨਾਂ ਦੇ ਵੀ ਕੁੰਡੇ ਖੜਕਾਏ ਨੇ ਭਾਈ ਲਾਲੋ ਵਰਗੇ, ਹੋਰ ਬੇਅੰਤ ਨੇ। ਆਪਣਾ ਗੁਰਦੇਵ ਨਿਵਾਜਾ ਆ ਰਹਾ ਆਏ ਬਣਿਓ ਪੂਰਬਲਾ ਭਾਗ। ਜਨਮ ਵਿਦਵਾਨ ਲਿਖਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਕੋਈ ਗਿਣ ਲਵੇ ਤੇ ਗਿਣ ਲਵੇ, ਵਿਗਿਆਨੀ ਸਾਇੰਸਦਾਨ ਬਹੁਤ ਪੜ੍ਹਿਆ ਲਿਖਿਆ, ਅਣੂਆਂ ਪਰਮਾਣੂਆਂ ਦੀ ਖੋਜ ਕਰਨ ਵਾਲਾ ਕੋਈ ਗਿਣ ਲਵੇ ਤੇ ਗਿਣ ਲਵੇ ਆਕਾਸ਼ ਦੇ ਤਾਰੇ ਕਿੰਨੇ ਨੇ, ਆਕਾਸ਼ ਵਿੱਚ ਤਾਰੇ ਸੋਟੇ ਮਟਮਾਉਂਦੇ ਨੇ ਕਿੰਨੇ ਹਨ, ਜਿਹੜਾ ਹਨੇਰਾ ਹੋਏ ਤੋਂ ਥੱਲੇ ਰਾਤ ਨੂੰ ਆਕਾਸ਼ ਵਿੱਚ ਦਿਸਦੇ ਨੇ, ਟਿਮਟਮਾਉਂਦੇ ਪ੍ਰਕਾਸ਼ ਦੇ ਹੋਏ, ਲੇਕਿਨ ਹੁੰਦੇ ਦਿਨੇ ਵੀ ਨੇ, ਸੂਰਜ ਦੇ ਪ੍ਰਕਾਸ਼ ਕਰਕੇ ਨਹੀਂ ਦਿਸਦੇ। ਉਹਨਾਂ ਦੀ ਲੋਭ ਮੱਧਮ ਪੈ ਜਾਂਦੀ ਹੈ, ਕਿੰਨੇ ਨੇ ਤਾਰੇ ਉਹ ਤੇ ਕੋਈ ਗਿਣ ਲਵੇ ਤੇ ਗਿਣ ਲਵੇ, ਭਾਵੇਂ ਅਸੰਭਵ ਗੱਲ ਹੈ, ਸੰਭਵ ਨਹੀਂ ਹੈ, ਔਖੀ ਹੈ, ਪਰ ਤੁਸਾਂ ਨੇ ਜਿੰਨੇ ਤਾਰੇ ਨੇ ਬਖਸ਼ਿਸ਼ ਕੀਤੀ ਹੈ, ਰੱਖੇ ਨੇ ਸੰਸਾਰ ਭੌਜਲ ਵਿੱਚ ਡੁੱਬਣ ਤੋਂ ਤਾਰੇ ਹਨ। ਜੀਵ ਨਾਮ ਦੇ ਜਹਾਜ਼ 'ਤੇ ਚਾੜ ਕੇ ਸਤ ਸੰਗਤ ਰੂਪ ਬੇੜੀ ਵਿੱਚ ਬਿਠਾ ਕੇ ਆਪਣੀ, ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ, ਨਹੀਂ ਗਿਣ ਸਕਦਾ ਉਹਨਾਂ ਨੂੰ। ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ, ਉਹ ਲਿਖਦਾ ਵਾ। ਤਾਰੇ ਤਾਂ ਗਿਣੇ ਜਾ ਸਕਦੇ ਨੇ, ਪਰ ਤੁਹਾਡੇ ਤਾਰੇ ਹੋਏ ਜਿਹਨੇ ਸੰਸਾਰ ਭੌਜਲ ਤੋਂ ਪਾਰ ਬੰਨੇ ਲਾਏ ਨੇ, ਉਹ ਨਹੀਂ ਕੋਈ ਗਿਣ ਸਕਦਾ। ਐਸੇ ਆ ਸੱਚੇ ਪਾਤਸ਼ਾਹ ਗੁਰਦੇਵ, ਉਹ ਰਸਕ ਰਸਕ ਗੁਣ ਗਾਵੈ ਹਰ ਜਨ ਆਪਣਾ ਗੁਰਦੇਵ ਨਿਵਾਜਾ। ਜਿਹੜੇ ਗੁਰਮੁਖ ਨੇ ਕਿੰਨੇ ਨੇ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਕਿੰਨੇ ਨੇ ਗੁਰਮੁਖ, ਜਿਹੜੇ ਰਸਕ ਰਸਕ ਨਿਸ਼ਕਾਮ ਹੋ ਕੇ ਹਿਰਦਿਓ ਗੁਰੂ ਦੇ ਨਾਲ ਜੁੜੇ ਹੋਏ ਗੁਰਮੁਖ, ਗੁਰੂ ਦੇ ਸਨਮੁਖ, ਕਿਰਤ ਬਿਰਤ ਧਰਮ ਦੀ ਕਰਨ ਵਾਲੇ, ਗੁਰਮੁਖ ਨਾਮ ਦਾ ਨਿਸ਼ਨਾਮ ਦੇ ਧਾਰਨੀ ਰਸਾ ਰਸਾ ਕੇ ਗੁਣ ਗਾਉਂਦੇ ਨੇ, ਸੇਵਾ ਸਿਮਰਨ ਦੇ ਮਾਰਗ 'ਤੇ ਚੱਲਣ ਵਾਲੇ ਨੇ, ਗੁਰਮਤ ਦੇ ਪਾਂਧੀ ਹਨ, ਅਧਿਆਤਮਕ ਪੱਖ ਦੇ ਰਸ ਨੂੰ ਲੈਣ ਵਾਲੇ ਨੇ। ਰਸਕ ਰਸਕ ਗੁਣ ਗਾਵੈ ਹਰ ਜਨ ਆਪਣਾ ਗੁਰਦੇਵ ਨਿਵਾਜਾ ਰਹਾਓ ਆਏ ਬਣਿਓ ਪੂਰਬਲਾ ਭਾਗ। ਜਨਮ ਜਨਮ ਕਾ ਸੋਇਆ ਜਾਗ, ਫਿਰ ਜਦੋਂ ਪੂਰਬਲੇ ਭਾਗਾਂ ਕਰਮਾਂ ਨੇ ਸਾਥ ਦਿੱਤਾ ਹੈ, ਬਣੇ ਨੇ ਨਾਲ ਸਾਥੀ ਬਣੇ ਨੇ, ਆਏ ਬਣਿਓ ਪੂਰਬਲਾ ਭਾਗ। ਜਨਮ ਜਨਮ ਕਾ ਸੋਇਆ, ਫਿਰ ਜਨਮਾਂ ਜਨਮਾਂ ਦਾ ਸੁੱਤਾ ਮਨ ਜਿਹੜਾ ਜਾਗ ਪੈਂਦਾ, ਗੁਰੂ ਦੇ ਗਿਆਨ ਵਿੱਚ, ਗੁਰੂ ਦੇ ਧਿਆਨ ਵਿੱਚ ਲੱਗ ਜਾਂਦਾ ਹੈ, ਨਿਹਾਲ ਹੋ ਜਾਂਦਾ ਹੈ। ਗਈ ਗਿਲਾਨ ਸਾਧਕੈ ਸੰਗ, ਮਨ ਤਨ ਰਾਤੋ ਹਰ ਕੈ ਰੰਗ। ਨਫ਼ਰਤ ਦੁਐਸ਼ ਸੋ, ਜਿੰਨਾ ਚਿਰ ਬੁਰਾ ਭਲਾ ਵੀ ਓਨਾ ਹੀ ਚਿਰ ਆਖਦਾ ਹੈ, ਜਿੰਨਾ ਚਿਰ ਜੀਵ ਦੇ ਅੰਦਰ ਦੁਐਸ਼ ਬਣੀ ਰਹਿੰਦੀ ਹੈ, ਦੁਬਿਧਾ ਬਣੀ ਰਹਿੰਦੀ ਹੈ। ਬੁਰਾ ਭਲਾ ਤਿਚਰ ਆਖਦਾ, ਜਿਚਰ ਹੈ ਦੋਹ ਮਾਹੇ, ਫਿਰ ਨਫ਼ਰਤ ਜਦੋਂ ਉੱਠ ਜਾਂਦੀ, ਨਿਕਲ ਜਾਂਦੀ ਹੈ। ਸਾਰੇ ਬ੍ਰਹਮ ਇੱਕ ਦਾ ਹੀ ਪਸਾਰਾ ਹੈ, ਇੱਕ ਦੇ ਹੁਕਮ ਵਿੱਚ ਹੀ ਇੱਕ ਦੀ ਖੇਡ ਹੈ। ਖੇਲ ਖੇਲ ਅਖੇਲ ਖੇਲਣ, ਅੰਤ ਕੋ ਫਿਰ ਏਕ। ਗਈ ਗਿਲਾਨ ਸਾਧ ਕੈ ਸੰਗ, ਫਿਰ ਸਾਧ ਸੰਗਤ ਕਰਨ ਨਾਲ ਗੁਰਮੁਖ ਆਪਣੇ ਤੋਂ ਉੱਚੇ ਗੁਰਮੁਖਾਂ ਦੀ ਸੰਗਤ ਕਰਦੇ ਨੇ, ਨਾਮ ਦੇ ਰਸੀਆਂ ਦੀ ਸੰਗਤ ਕਰਦੇ ਨੇ। ਉਹ ਸਾਧੂ ਮਹਾਤਮਾ ਜਿਨ੍ਹਾਂ ਨੇ ਮਨ ਸਾਧਿਆ ਹੁੰਦਾ ਹੈ, ਜਿਨ੍ਹਾਂ ਦੀ ਅਵਸਥਾ ਬਣੀ ਹੁੰਦੀ ਹੈ,
ਉੱਚੀ ਅਵਸਥਾ ਦਾ ਮਾਲਕ ਜੋ ਉਹੀ ਸਾਧ ਹੈ, ਉਹੀ ਸਾਧੂ ਹੈ, ਪਰਮਾਨੰਦ ਵਿੱਚ ਪਹੁੰਚ ਗਿਆ ਹੈ। ਹਿਰਦੇ ਕਰਕੇ ਮਨ ਕਰ, ਗਈ ਗਿਲਾਨ ਸਾਧ ਕੈ ਸੰਗ, ਉਹ ਸਾਧ ਸੰਗਤ ਨੂੰ ਪਾ ਕੇ ਫਿਰ ਗਿਲਾਨ ਨਫ਼ਰਤ ਚਲੀ ਗਈ, ਗਿਲਾਨੀ ਖਤਮ ਹੋ ਗਈ। ਹੁਣ ਨਾ ਕੋਈ ਬੁਰਾ ਹੈ ਨਾ ਕੋਈ ਭਲਾ ਹੈ, ਦੁਆਇਸ਼ ਹੀ ਚਲੀ ਗਈ। ਜਦੋਂ ਬੁਰਾ ਭਲਾ ਤਿੱਚਰ ਆਖਦਾ ਜਿੱਚਰ ਹੈ ਦੋਹ ਮਾਹੇ, ਮਨ ਤਨ ਰਾਤੋ ਹਰ ਕੈ ਰੰਗ। ਹੁਣ ਮਨ ਤੇ ਤਨ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ, ਗੂੜੇ ਭਗਤੀ ਦੇ ਚੂਹ ਚੂਹੇ ਰੰਗ ਵਿੱਚ ਰੰਗਿਆ ਗਿਆ ਹੈ। ਇਹ ਬਖਸ਼ਿਸ਼ ਹੋਈ ਹੈ ਸਤਿਗੁਰਾਂ ਦੀ, ਸਾਧ ਸੰਗਤ। ਰਾਖੇ ਰਾਖਨਹਾਰ ਦਇਆਲ, ਫਿਰ ਧੰਨਵਾਦ ਹੁੰਦਾ ਹੈ, ਫਿਰ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸਾਂ ਹੀ ਹੁੰਦੀਆਂ ਨੇ। ਐਸੇ ਜਗ੍ਹਾ ਗੁਰਮੁਖ ਜੀ ਦੀ ਅਵਸਥਾ ਬਣ ਜਾਂਦੀ ਹੈ, ਜਿਹਨੂੰ ਆਨੰਦ ਆ ਜਾਂਦਾ ਹੈ, ਕੋ ਘੋਲ ਘੁਮਾਈ ਹੁੰਦਾ ਹੈ, ਉਹ ਆਪਣਾ ਆਪਣਾਤ ਆਪਣਾਤ ਤੇ ਖਤਮ ਹੀ ਹੋ ਜਾਂਦੀ, ਹਉਮੈ ਤੇ ਹੁੰਦੀ ਨਹੀਂ। ਇਹ ਤੁਧ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣਾ ਮੇਰਾ। ਪਤਾ ਲੱਗ ਜਾਂਦਾ ਹੈ ਸਾਰੀ ਵਡਿਆਈ ਤੁਹਾਡੀ, ਸਾਡਾ ਤਾਂ ਹੈ ਹੀ ਕੁਝ ਨਹੀਂ। ਇਹ ਜੀਵ ਆਤਮਾ ਵੀ ਤੁਹਾਡਾ ਰੂਪ ਹੈ, ਜੋਤ ਸਰੀਰ ਵੀ ਤੁਸੀਂ ਬਖਸ਼ਿਆ, ਇਹਦੇ ਵਿੱਚ ਜੀਵ ਆਤਮਾ ਇਹਨੂੰ ਚਲਾਉਣ ਵਾਸਤੇ ਤੁਸਾਂ ਪਾਵਰ ਟਿਕਾਈ ਹੈ, ਆਪਣੀ ਜੋਤ ਰੱਖੀ ਹੈ। ਜੀਓ ਤੁਧ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਜੀਵ ਆਤਮਾ ਪਿੰਡ ਏ ਸਰੀਰ ਸਹੀ ਸਭ ਕੁਝ ਤੁਹਾਡਾ, ਕਹੋ ਨਾਨਕ ਸਭ ਤੇਰੀ ਵਡਿਆਈ। ਇਹ ਗੁਰਸਿੱਖੀ ਕਮਾਉਣੀ, ਨਾਮ ਦਾ ਰਸ ਮਾਨਣਾ, ਪਰਮਾਨੰਦ ਵਿੱਚ ਜੀਣਾ, ਇਹ ਤੁਹਾਡੀ ਬਖਸ਼ਿਸ਼ ਨਾਲ ਹੀ ਹੋਇਆ ਸੀ। ਕੀ ਸੀ ਮਹਾਰਾਜ? ਤੁਹਾਡੀ ਵਡਿਆਈ ਹੈ ਸਾਰੀ। ਹੇ ਅਕਾਲ ਪੁਰਖ, ਤੇਰਾ ਹੀ ਰੂਪ ਪੂਰਾ ਗੁਰੂ ਹੈ, ਪੂਰਾ ਗੁਰੂ ਨੇ ਰਹਿਮਤ ਕੀਤੀ ਹੈ, ਤੁਸਾਂ ਨੇ ਗੁਰੂ ਦੇ ਨਾਲ ਜੋੜਿਆ ਹੈ, ਬਖਸ਼ਿਸ਼ ਕੀਤੀ ਹੈ ਪੂਰੇ ਗੁਰੂ ਨੇ, ਤੁਹਾਡਾ ਰੂਪ ਹੀ ਨੇ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣਾ ਮੇਰਾ, ਸਾਡਾ ਕੋਈ ਨਾ ਨਹੀਂ ਜਾ, ਤੁਹਾਡੀ ਵਡਿਆਈ ਤੁਹਾਡੇ ਕਰਕੇ। ਗਰੀਬ ਨਿਵਾਜ, ਜਦੋਂ ਮਹਾਰਾਜ ਨਿਵਾਜ ਦਿੰਦੇ ਨੇ ਫਿਰ ਇਹ ਸਮਝ ਪੈਂਦੀ ਹੈ। ਰਾਖੇ ਰਾਖਨ ਹਾਰ ਦਇਆਲ, ਦਇਆ ਦਾ ਘਰ ਵਾਹਿਗੁਰੂ ਸੱਚੇ ਪਾਤਸ਼ਾਹ ਨੇ, ਮਹਾਰਾਜ ਕਹਿੰਦੇ ਰਾਖੇ ਰੱਖ ਲਿਆ, ਰਾਖਣ ਹਾਰ ਨੇ ਜੋ ਰੱਖਣ ਵਾਲਾ ਹੈ, ਰਾਖਣ ਹਾਰ ਹੈ ਜੋ ਸ਼ਰਨ ਵਿੱਚ ਪੈਂਦਾ ਹੈ, ਸਭ ਪਾਸਿਓਂ ਹਟ ਕੇ ਸਾਰੇ ਆਸਰੇ ਛੱਡ ਕੇ ਜੋ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਜਾਂਦਾ ਉਹਨੂੰ ਵਛ ਰੱਖਦੇ ਨੇ। ਆਦ ਕਾਲ ਤੋਂ ਰਾਖਣਹਾਰ ਨੇ, ਦਇਆ ਦੇ ਘਰ ਹਨ, ਜਿਤੇ ਸਰਨ ਆਏ ਹੈ ਤਿਤੇ ਰਾਖ ਲਏ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿੰਨੇ ਆਏ ਨੇ ਸ਼ਰਨ, ਜਉਂ ਦੀ ਸ੍ਰਿਸ਼ਟੀ ਸਾਜੀ ਚੌਂ ਯੁੱਗਾਂ ਦੇ ਵਿੱਚ, ਉਹਨਾਂ ਸਾਰਿਆਂ ਨੂੰ ਸ਼ਰਨ ਆਇਆ ਨੂੰ ਗਲੇ ਲਾਉਣ ਵਾਲਾ ਉਹਦਾ ਬਿਰਧ ਹੈ, ਸੁਭਾਅ ਹੈ, ਨਿਵਾਜਦਾ ਹੈ, ਸ਼ਰਨ ਆਇਆਂ ਦੀ ਪੈਜ ਰੱਖਦਾ ਹੈ। ਸਰਨ ਪਰੇ ਕੀ ਰਾਖਤਾ ਨਾ ਹੀ ਸਹਿਸਾਇਆ, ਇਹਦੇ ਵਿੱਚ ਕੋਈ ਸ਼ੰਕਾ ਨਹੀਂ, ਕੋਈ ਸਹਿਸਾ ਨਹੀਂ ਹੈ, ਝੋਰਾ ਨਹੀਂ। ਸਰਨ ਪਿਆਂ ਦੀ ਇੱਜ਼ਤ ਪੱਤ ਰੱਖਦਾ ਹੈ, ਰਖਵਾਲੀ ਕਰਦਾ ਹੈ। ਜੋ ਸਰਨ ਆਵੈ ਤੇ ਸਕੰਠ ਲਾਵੈ, ਇਹੋ ਬਿਰਧ ਸੁਆਮੀ ਸੰਧਾ। ਜੋ ਵੀ ਸਰਨ ਉਹਦੀ ਆਉਂਦਾ ਹੈ ਉਹਨੂੰ ਗਲੇ ਨਾਲ ਲਾਉਂਦਾ, ਮਹਾਰਾਜ ਨਿਵਾਜਦਾ ਹੈ, ਇਹ ਸਦਾ ਲਈ ਉਹਦਾ ਬਿਰਧ ਹੈ, ਉਹ ਮੁੱਢ ਕਦੀਮਾਂ ਦਾ ਸੁਭਾਅ ਹੈ, ਉਹਦਾ ਧਰਮ ਹੈ ਸੱਚੇ ਪਾਤਸ਼ਾਹ ਜੀ ਦਾ। ਜਿਸ ਪਾਪੀ ਕੋ ਮਿਲੈ ਨਾ ਢੋਈ, ਦੁਨੀਆਂ ਵਿੱਚ ਜਿਹਨੂੰ ਢੋਈ ਨਹੀਂ ਨਾ ਮਿਲਦੀ, ਸਰਨ ਆਵੈ ਤਾਂ ਨਿਰਮਲ ਹੋਈ। ਜੇ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਵੇ, ਗੁਰੂ ਦਾ ਬਣ ਜਾਵੇ, ਉਹਨੂੰ ਉੱਜਲ ਕਰ ਦਿੰਦੇ ਨੇ ਮਹਾਰਾਜ ਪਾਪੀ ਤੋਂ, ਪਤਿਤ ਤੋਂ ਪਾਵਨ ਕਰ ਦਿੰਦੇ ਨੇ, ਪਤਿਤ ਪਾਵਨ ਪਵਿੱਤਰ
करके निवाज दिंदे ने सच्चे पातशाह। पुन्नी आवे पापी आवे सब दी रखिया करदा परमेश्वर। रखनहार राखे राखनहार दया ताई कहिंदे। पामन बाणी रह रहा साहब विच भी आप जी ने शुकराना कीता है, रखे रखनहार आप उबारियन, गुर की पैरी पाए काज सुवारियन, हुआप दयाल मन होना विसारियन, साध जना कै संग भवजल तारियन, साकत निंदक दुष्ट खिन माहे बेदारियन, तिस साहिब की टेक नानक मन माहे, जिस सिमरत सुख होए सगले दुख जाए। ऐसा उहदा बिरद है सच्चे पातशाह। आप रखिया उहने रखनहार ने, आप उबारियन, आप बचाया है संसार भौजल विच डुबण तो, गुरमुखां नूं जग्यासूआं नूं जिन्हां गुरु का ओट आसरा लिया है। प्रबल माया है, भावें त्रिगुणी माया प्रबल माया, पर इहदे विचों कढ लैंदे ने सच्चे पातशाह, निर्लेप कर दिंदे ने गुरमुख, नहीं डुबण दिंदे। बिरती रूपी बांह फड़ के जिवें किसे डुबदे होए डूंघे पानी विच कोई तारू पुरछ सियाणा बांह फड़ के छाल मार के ते खिच के ले आउंदा कढ लैंदा, इवें सच्चे पातशाह बिरती रूपी भुजा बांह जिहड़ी मन बोधे दोवें बांहां नूं फड़ के शब्द नाल जोड़ के गुरमुख नूं माया विच रहिंदे होए नूं संसार विच पार ला दिंदे ने, संसार भौजल तों तार दिंदे। राखे राखनहार दयाल ना किछ सेवा ना किछ कहा। महाराज सच्चे पातशाह ना कोई प्रतख सेवा कीती, जिम्मेवारियां नहीं सतगुरु जी दियां कि कोई निजम नेम बना के सेवा कर लैन, नहीं सी इन्ना वक्त टाइम, ना किछ काल ना कोई काल सख्त कमाई। जिवें जप तप करदे ने लोक निजम नाल, बंदश विच काल हुंदी,

ਕਾਲ ਜਾਂ ਘਾਲ ਮਰਦੇ ਘਾਲੀ, ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਾਰੇ ਕਿਹਾ ਹੈ ਬਾਬਾ ਸੱਤਾ ਤੇ ਬਲਵੰਡ ਜੀ ਨੇ ਕਿ ਉਸ ਵੇਲੇ ਮਾਲਕ ਨਾਲ ਕਬੂਲ ਪੈ ਗਏ ਪ੍ਰਵਾਨ ਹੋ ਗਏ ਜੇ ਮਰਦਾਂ ਵਾਲੀ ਘਾਲ ਘਾਲੀ, ਨਿਜਮ ਨਾਲ ਮੀਂਹ ਜਾਵੇ ਨੇਰੀ ਜਾਵੇ, ਨਹੀਂ ਨਾਗਾ ਪਾਇਆ 12 ਸਾਲ ਮਹਾਰਾਜ ਦੇ ਇਸ਼ਨਾਨ ਕਰਾਉਣ ਦੇ ਵਿੱਚ। ਧੰਨ ਗੁਰੂ ਅਮਰਦਾਸ ਜੀ, ਐਸੀ ਘਾਲ ਘਾਲੀ ਸੀ। ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਨਾ ਕਿਛ ਸੇਵਾ ਨਾ ਕਿਛ ਘਾਲ। ਨਿਮਰਤਾ ਬਹੁਤ ਸੇਵਾ ਤਾਂ ਕਰਦੇ ਸੀ ਮਹਾਰਾਜ। ਜੋ ਸੰਗਤਾਂ ਇੱਕ ਵਾਰ ਪਤਾ ਲੱਗਾ, ਜੇਠ ਹਾੜ੍ਹ ਦੇ ਦਿਨ ਸਨ ਇਹ ਹੋਏ, ਗਰਮੀ ਦੀ ਰੁੱਤ ਸੀ, ਪੱਛੋਂ ਦੇ ਵਿੱਚੋਂ ਸੰਗਤਾਂ ਆਈਆਂ ਅਤੇ ਪਿਪਲੀ ਸਾਹਿਬ ਆ ਜੋ ਸਥਾਨ ਹੈ ਬੱਸ ਸਟੈਂਡ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤਾਂ ਵਾਸਤੇ ਰਿਹਾਇਸ਼ ਬਣਾਈ ਹੋਈ ਸੀ। ਪਹਿਲਾਂ ਸੰਗਤਾਂ ਉੱਥੇ ਆ ਕੇ ਰਹਿੰਦੀਆਂ ਸੀ, ਲੰਗਰ ਪ੍ਰਸ਼ਾਦਾ ਉੱਥੇ ਜਾਂਦਾ ਸੀ। ਇੱਥੇ ਜਗ੍ਹਾ ਉਦੋਂ ਅਜੇ ਥੋੜ੍ਹੀ ਸੀ, ਸੰਗਤ ਬਹੁਤ ਆਉਂਦੀ ਸੀ। ਦਰਬਾਰ ਸਾਹਿਬ ਦੇ ਕੋਲ ਆ ਪਾਸ ਪਾਸ, ਤਾਂ ਉੱਥੇ ਮਹਾਰਾਜ ਸੰਗਤ ਆਈ ਥੱਕੀ ਟੁੱਟੀ ਹੋਈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਪ੍ਰਸ਼ਾਦੇ ਲੈ ਕੇ, ਆਪ ਛਕਾਏ ਜੋ ਸੰਗਤ ਆਰਾਮ ਕਰ, ਆਪ ਮੁੱਠੀ ਚਾਪੀ ਕੀਤੀ। ਇੱਥੋਂ ਤੱਕ ਇਤਿਹਾਸਕਾਰ ਲਿਖਦੇ ਨੇ ਪੱਖਾ ਝੱਲਿਆ ਅੱਧੀ ਰਾਤ, ਰਾਜੀ ਹੋਈ ਸੰਗਤ। ਸੇਵਾ ਬਹੁਤ ਸੀ, ਘਾਲਣਾ ਬਹੁਤ ਸੀ। ਨਿਮਰਤਾ ਵਿੱਚ ਕਹਿ ਰਹੇ ਨੇ ਸੱਚੇ ਪਾਤਸ਼ਾਹ, ਨਾ ਕਿਛ ਸੇਵਾ ਨਾ ਕਿਛ ਘਾਲ, ਨਾ ਕੋਈ ਸੇਵਾ ਮਹਾਰਾਜ ਨਾ ਕੋਈ ਘਾਲ, ਸਖਤ ਤਪੱਸਿਆ ਆਦਿਕ ਤਪ ਆਦਿਕ ਕੀਤਾ ਹੈ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮ, ਸਰਨ ਪਰੇ ਕੀ ਰੱਖ ਹੋ ਸਰਮਾ। ਸੱਚੇ ਪਾਤਸ਼ਾਹ ਇਹੀ ਅਰਦਾਸ ਕਰਨ ਦਾ ਵੱਲ ਸਿਖਾਉਂਦੇ, ਨਾ ਕਿਛ ਸੇਵਾ ਨਾ ਕਿਛ ਘਾਲ। ਮਹਾਰਾਜ ਸਾਡਾ ਤਾਂ ਕੁਲ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਅਚਾਨਕ ਕਿਰਪਾ ਹੋ ਗਈ, ਜੇ ਮਾਣ ਕਰ ਗਏ ਸਾਡੀ ਘਾਲ ਕਰਕੇ ਸੇਵਾ ਕਰਕੇ ਤੁਸੀਂ, ਇਹ ਬਖਸ਼ਿਸ਼ ਹੋਈ ਹੈ, ਨਹੀਂ ਹੈ, ਕਿਸੇ ਗੱਲ ਦਾ ਦਾਵਾ ਨਹੀਂ ਹੈ। ਤੁਸੀਂ ਅਚਨਚੇਤ ਆਏ, ਪ੍ਰਸੰਨ ਹੋਏ, ਤੁਰਠੇ ਹੋ, ਤਾਂ ਬਖਸ਼ਿਸ਼ ਹੋਈ ਹੈ। ਨਾ ਕਿਛ ਸੇਵਾ ਨਾ ਕਿਛ ਘਾਲ, ਕਰ ਕਿਰਪਾ ਪ੍ਰਭ ਕੀਨੀ ਦਇਆ। ਕਿਰਪਾ ਕੀਤੀ ਸੱਚੇ ਪਾਤਸ਼ਾਹ ਜੀ ਨੇ, ਜਦੋਂ ਅਰਦਾਸਾਂ ਕੀਤੀਆਂ, ਮੇਰ ਲੈਹੋ ਦਇਆਲ ਢਹਿ ਪਏ ਦੁਆਰਿਆ, ਰੱਖ ਲੇ ਵੋ ਦੀਨ ਦਇਆਲ ਭ੍ਰਮਤ ਬਹੁ ਹਾਰਿਆ, ਤੁਝ ਬਿਨ ਨਾਹੀ ਕੋਈ ਬਿਨਾ ਮੋਹ ਸਾਰਿਆ, ਕਰ ਗਹਿ ਲੇਹੋ ਦਇਆਲ ਸਾਗਰ ਸੰਸਾਰਿਆ। ਉਸ ਵੇਲੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਜੀ, ਕਰ ਕਿਰਪਾ ਪ੍ਰਭ ਕੀਨੀ ਦਇਆ। ਕਿਰਪਾ ਕੀਤੀ, ਪਹਿਲਾਂ ਗੁਰੂ ਨਾਲ ਜੋੜਿਆ ਹੈ, ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੀ ਕਿਰਪਾ ਹੋਈ ਹੈ। ਕਰ ਕਿਰਪਾ ਪ੍ਰਭ ਕੀਨੀ ਦਇਆ, ਫਿਰ ਗੁਰੂ ਨੇ ਦਇਆ ਕੀਤੀ, ਗੁਰੂ ਨੇ ਮਿਹਰ ਕੀਤੀ ਹੈ, ਪਹਿਲਾਂ ਅਕਾਲ ਪੁਰਖ ਦੀ। ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ ਅਤੇ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ। ਗੁਰੂ ਵਾਲਾ ਬਣਦਾ ਮਨੁੱਖ, ਨਹੀਂ ਤਾਂ ਤਰਕਾਂ ਕੁਤਰਕਾਂ ਹੀ ਕਰੀ ਜਾਂਦਾ ਉਸ ਤੋਂ ਪਹਿਲਾਂ, ਜਿੰਨਾ ਚਿਰ ਕਿਰਪਾ ਨਹੀਂ ਹੁੰਦੀ। ਗੁਰੂ ਵਾਲਾ ਬਣਦਾ ਹੈ, ਗੁਰੂ ਸਾਹਿਬ ਨਾਮ ਦੀ ਦਾਤ ਦੇ ਦਿੰਦੇ ਨੇ, ਨਿਵਾਜਦੇ ਨੇ, ਫਿਰ ਅਕਾਲ ਪੁਰਖ ਕਿੰਨੀ ਦਇਆ। ਸਤਿਗੁਰੂ ਅਕਾਲ ਪੁਰਖ ਦੀ ਕਿਰਪਾ ਹੁੰਦੀ, ਪਹਿਲੀ ਪ੍ਰਸੰਨਤਾ ਹੁੰਦੀ, ਪੂਰੇ ਗੁਰੂ ਨਾਲ ਜੋੜ ਦਿੰਦਾ ਹੈ, ਪ੍ਰੇਰ ਕੇ ਸੱਚੇ ਪਾਤਸ਼ਾਹ। ਫਿਰ ਸਤਿਗੁਰਾਂ ਕਿਰਪਾ ਕੀਤੀ, ਕਰ ਕਿਰਪਾ ਪ੍ਰਭ ਕੀਨੀ ਦਇਆ। ਵਾਹਿਗੁਰੂ ਨੇ, ਇਹੀ ਪ੍ਰਭੂ ਨੇ ਕਿਰਪਾ ਕੀਤੀ ਹੈ ਕਿ ਪੂਰੇ ਗੁਰੂ ਦੇ ਨਾਲ ਜੋੜ ਦਿੱਤਾ ਹੈ। ਉਹਨੇ ਦਇਆ ਕੀਤੀ ਹੈ, ਦਿਆਲਤਾ ਕੀਤੀ ਹੈ, ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਹੈ। ਦਇਆ ਮਿਹਰ ਕਰ ਕਰਨਾ ਹਾਰ, ਬੂੜਤ ਦੁੱਖ ਮਹਿ ਕਾਢ ਲਿਆ। ਬੂੜਤ ਤੋਂ ਭਾਵ ਡੁੱਬਦਿਆਂ ਹੋਇਆਂ ਨੂੰ, ਸੰਸਾਰ ਜੋ ਦੁੱਖਾਂ ਦਾ ਸਮੁੰਦਰ ਆ,
ਸੰਸਿਆਂ ਦਾ ਘਰ ਹੈ, ਚਿੰਤਾ ਝੋਰਿਆਂ ਨਾਲ ਭਰਿਆ ਹੋਇਆ ਵਾ ਹਰ ਕੋਈ। ਚਿੰਤਤ ਹੀ ਦਿਸੈ ਸਭ ਕੋਇ, ਸਭ ਕੋਈ ਚਿੰਤਾ ਦੇ ਅਧੀਨ ਹੈ। ਬੂੜਤ ਦੁੱਖ ਮੈਂ ਕਾਢ ਲਿਆ, ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਇਹਨੂੰ ਵੇਖ ਲਿਆ, ਦੁੱਖਾਂ ਦੇ ਨਾਲ ਭਰਿਆ ਹੋਇਆ ਸੰਸਾਰ। ਕਿਸ ਪੈ ਖੋਲੋ ਗੰਠੜੀ, ਦੁਖੀ ਭਰ ਆਇਆ। ਕਿਹਦੇ ਕੋਲ ਆਪਣੇ ਦੁੱਖਾਂ ਦੀ ਗੰਢ ਖੋਲੀਏ, ਪੋਟਲੀ ਖੋਲੀਏ, ਅੱਗੋਂ ਹੋਰ ਦੁੱਖਾਂ ਦੇ ਨਾਲ ਭਰਿਆ ਹੀ ਮਿਲਦਾ ਜਿਹੜਾ ਕੋਈ ਮਿਲਦਾ ਹੈ। ਇੱਕ ਕਹੀਏ ਤੇ ਅੱਗੋਂ ਦੋ ਸੁਣਾ ਦਿੰਦਾ ਆਪਣੇ ਦੁੱਖ, ਦੋ ਕਹੀਏ ਚਾਰ ਸੁਣਾ ਦਿੰਦਾ ਹੈ। ਇਹ ਦੁੱਖਾਂ ਨਾਲ ਭਰਿਆ ਹੋਇਆ, ਚਿੰਤਾ ਨਾਲ ਸੰਸਾਰ ਜਿਹੜਾ ਹੈ, ਜੰਮਣ ਮਰਨ 84 ਲੱਖ ਜੂਨੀਆਂ ਜੀ ਦੇ ਵਿੱਚ ਨੇ, ਹਾਵਾ ਗਾਉਣ ਆ। ਇਹਦੇ ਵਿੱਚੋਂ ਸੰਸਾਰ ਭੌਜਲ ਵਿੱਚੋਂ ਡੁੱਬਦਿਆਂ ਹੋਇਆਂ ਨੂੰ ਇਹ ਦੁੱਖਦਾਇਕ ਸੰਸਾਰ ਵਿੱਚੋਂ ਕਾਢ ਲਿਆ ਸੱਚੇ ਪਾਤਸ਼ਾਹ ਜੀ ਨੇ, ਕੱਢ ਲਿਆ ਅਕਾਲ ਪੁਰਖ ਨੇ। ਇਹ ਕੀਤੀ ਹੈ ਕਿਰਪਾ, ਇਹ ਕੀਤੀ ਹੈ ਦਇਆ। ਸੁਣ ਸੁਣ ਉਪਜਿਓ ਮਨ ਮਹਿ ਚਾਓ, ਗੁਰਮੁਖ ਬਣਾ ਨਿਰਲੇਪ ਕਰ ਦਿੱਤਾ ਇਹਦੇ ਵਿੱਚ। ਵਾਹਿਗੁਰੂ ਦਾ ਨਾਮ ਦੀ ਦਾਤ, ਕਮਾਈ ਕਰਕੇ ਅਤੇ ਜਿਹੜਾ ਨਾਮ ਦੀ ਸਹਿਜ ਧੁਨ ਆ ਉਹਨੂੰ ਹੁਣ ਸੁਣਦੇ ਹਾਂ ਹਿਰਦੇ ਵਿੱਚ। ਸੁਣ ਸੁਣ ਉਪਜਿਓ ਮਨ ਮਹਿ ਚਾਓ, ਸੁਣ ਸੁਣ ਕੇ ਸਹਿਜ ਧੁਨ ਨੂੰ, ਨਾਮ ਨੂੰ ਮਨ ਵਿੱਚ ਚਾਹ ਖੇੜਾ ਪੈਦਾ ਹੋ ਗਿਆ ਹੈ। ਮਨ ਵਿੱਚ ਆਨੰਦ ਹੀ ਆਨੰਦ ਹੈ। ਸੋ ਜੇਤਾ ਸੁਣਨਾ ਤੇਤਾ ਨਾ, ਜੇਤਾ ਪੇਖਣ ਤੇਤਾ ਗਿਆਨ। ਜਿੰਨਾ ਕੁਝ ਸੁਣਾਈ ਦਿੰਦਾ ਨਾਮ ਦੀ ਧੁਨ ਹੀ ਸੁਣਾਈ ਦਿੰਦੀ ਹੈ ਗਿਆਨਵਾਨ ਨੂੰ। ਐਸੀ ਸਹਿਜ ਅਵਸਥਾ ਜਦੋਂ ਪ੍ਰਾਪਤ ਹੁੰਦੀ ਹੈ ਫਿਰ ਨਾਮ ਦੀ ਧੁਨੀ ਸੁਣਾਈ ਦੇ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜੋ ਬੋਲਦੇ ਨੇ ਮ੍ਰਿਗ, ਖੁਸ਼ਕ ਥਾਵਾਂ ਦੇ ਜੰਗਲਾਂ ਦੇ ਜੀਵ ਹਰਨ ਆਦਿਕ, ਮੀਨ ਪਾਣੀਆਂ ਦੀਆਂ ਜੂਨੀਆਂ, ਸਮੁੰਦਰਾਂ ਵਿੱਚ ਜਲ ਵਿੱਚ ਰਹਿਣ ਵਾਲੀਆਂ ਮੱਛੀਆਂ ਆਦਿਕ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਧਰਤੀ ਦੇ ਆ ਗਏ, ਪਾਣੀ ਦੇ ਆ ਗਏ, ਰਹਿ ਗਏ ਆਕਾਸ਼ ਦੇ। ਸੋ ਮ੍ਰਿਗ ਮੀਨ ਪੰਖੇਰੂ, ਖੁੱਲ੍ਹੇ ਆਕਾਸ਼ ਵਿੱਚ ਉੱਡਣ ਵਾਲੇ ਪੰਖਾਂ ਵਾਲੇ ਪੰਖੀ, ਖੰਭਾਂ ਵਾਲੇ ਪੰਛੀ ਆਦਿਕ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਵਾਹਿਗੁਰੂ ਦੇ ਜਾਪ ਨਾਮ ਤੋਂ ਬਿਨਾਂ ਹੋਰ ਕੋਈ ਨਹੀਂ ਜਪਦੇ। ਇਹਨਾਂ ਦੀਆਂ ਬੋਲੀਆਂ ਵਿੱਚੋਂ ਨਾਮ ਦੀ ਧੁਨ ਸੁਣਾਈ ਦਿੰਦੀ ਹੈ ਗਿਆਨਵਾਨ ਰੱਬ ਦੇ ਪਿਆਰੇ। ਜੇਤਾ ਸੁਣਨਾ ਤੇਤਾ ਨਾ, ਇੱਥੋਂ ਤੱਕ ਕਿਹਾ ਗੁਰੂ ਰਾਮਦਾਸ ਜੀ ਨੇ, ਧਰਤ ਪਾਤਾਲ ਆਗਾਸ ਹੈ ਮੇਰੀ ਜਿੰਦੜੀ ਹੈ, ਸਭ ਹਰ ਹਰ ਨਾਮ ਧਿਆਵੈ ਰਾਮ। ਧਰਤੀ ਆਕਾਸ਼ ਪਾਤਾਲ, ਸਾਰੇ ਥਾਵਾਂ ਤੋਂ ਵਾਹਿਗੁਰੂ ਵਾਹਿਗੁਰੂ ਹਰੀ ਦੇ ਨਾਮ ਦੀ ਧੁਨੀ ਆਉਂਦੀ ਹੈ। ਤੱਤ ਵੀ ਤੇ ਆਉਂਦੇ ਨੇ, ਉਹਨੂੰ ਯਾਦ ਕਰਦੇ ਨੇ। ਸੁਣ ਸੁਣ ਉਪਜਿਓ ਮਨ ਮਹਿ ਚਾਓ, ਆਠ ਪੈਰ ਹਰ ਕੇ ਗੁਣ ਗਾਓ। ਅੱਠੇ ਪੈਰ ਵਾਹਿਗੁਰੂ ਦੇ ਗੁਣ ਗਾਉਂਦੇ ਆ, ਗੁਣ ਗਾਉਣ ਵਾਲੇ ਹੋ ਗਏ ਅੱਠੇ ਪੈਰ। ਅੱਠੇ ਪੈਰ ਇੱਕ ਤਾਂ ਲਿਵ ਹੈ ਮੰਨੇਨ ਹੁਕਮਾ ਪਾਰ, ਇੱਕ ਲਿਵ ਵਿੱਚ ਰਹਿੰਦਾ ਹੈ ਗਿਆਨਵਾਨ ਰੱਬ ਦਾ ਪਿਆਰਾ। ਗਾਵਤ ਗਾਵਤ ਪਰਮਗਤ ਪਾਈ, ਗਾਉਂਦਿਆਂ ਗਾਉਂਦਿਆਂ ਗੁਰੂ ਦੇ ਸਨਮੁਖ ਪਰਮਗਤ ਪਾਈ, ਉੱਚੀ ਅਵਸਥਾ ਨੂੰ ਪਾ ਲਿਆ, ਪਰਮਗਤੀ ਨੂੰ ਨਿਰਲੇਪ ਹੋ ਗਏ ਸੰਸਾਰ ਭੌਜਲ ਵਿੱਚੋਂ ਮਾਇਆ ਦੇ ਵਿੱਚੋਂ। ਪਰਮਗਤ ਪਾਈ ਪਰਮਾਨੰਦ ਵਾਲੀ, ਗੁਰ ਪ੍ਰਸਾਦ ਨਾਨਕ ਲਿਵ ਲਾਈ। ਆਪਣੇ ਆਪ ਨਹੀਂ ਸੱਚੇ ਪਾਤਸ਼ਾਹ ਜੀ, ਗੁਰੂ ਦੀ ਪ੍ਰਸਾਦ ਵਰਤੀ ਹੈ, ਗੁਰੂ ਦੀ ਕਿਰਪਾ ਹੋਈ ਹੈ। ਜਦੋਂ ਗੁਰਪ੍ਰਸਾਦ ਨਾਨਕ ਲਿਵ ਲਾਈ, ਅਸਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਲਿਵ ਚਿੱਤ ਬਿਰਤੀ ਇਕਾਗਰ ਕਰਕੇ ਉਹਦੇ ਵਿੱਚ ਲਾਈ ਜੋੜੀ ਹੈ। ਜਦੋਂ ਗੁਰੂ ਦੀ ਕਿਰਪਾ ਹੋਈ ਹੈ ਉਦੋਂ ਲਿਵ ਚਿੱਤ ਬਿਰਤੀ ਇਕਾਗਰ ਹੋ ਕੇ ਨਿਰਲੇਪ ਹੋ ਕੇ ਕੰਮ ਕਾਰ ਕਰਦਿਆਂ ਹੋਇਆਂ ਵੀ, ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ,
ਉਹ ਨਾਮ ਦਾ ਰਸ ਜਦੋਂ ਬਿਰਤੀ ਇਕਾਗਰ ਹੋ ਕੇ ਜੁੜ ਜਾਂਦੀ, ਹਿਰਦੇ ਵਿੱਚੋਂ ਹੀ ਮਾਣਦਾ ਹੈ ਜਗਿਆਸ, ਗੁਰਮੁਖ ਜੁੜਿਆ ਰਹਿੰਦਾ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰ ਪ੍ਰਸਾਦ ਵਰਤੀ ਹੈ ਤਾਂ ਹੀ ਵਾਰ ਵਾਰ ਆਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਰ ਵਾਰ ਆਇਆ। ਗੁਰੂ ਦੀ ਕਿਰਪਾ ਮੰਗਣੀ ਹੈ, ਮਿਹਰ ਮੰਗਣੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਮਿਹਰ ਕਰੋ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਤਾਂ ਹੀ ਇਹ ਅਰਦਾਸ ਕਰਨੀ ਹੈ, ਇਹ ਬਖਸ਼ਿਸ਼ ਹੋ ਲਿਵ ਲੱਗ ਜਾਵੇ, ਜੁੜ ਜਾਵੇ ਚਿੱਤ, ਮਨ ਬੁੱਧ ਚਿੱਤ ਅਹੰਕਾਰ ਅੰਤਸ਼ਕਰਨ ਹਿਰਦਾ ਜੁੜ ਜਾਵੇ ਸੱਚੇ ਪਾਤਸ਼ਾਹ ਦੇ ਸ਼ਬਦ ਨਾਲ, ਬਾਣੀ ਨਾਲ, ਤਾਂ ਨਿਹਾਲ ਹੋ ਜਾਂਦਾ ਸਿੱਖ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਵਾਹਿਗੁਰੂ ਜੀ। ਰਾਮਕਲੀ ਮਹਲਾ ਤੀਜਾ, ਆਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ।

ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜੇ

ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ

नानक भेटत हर सोनी लागी। नानक गुर भेटत हर

Thank you.

আমাদের চিন্তা হয় আর সে দিকে নৌকা নিয়ে।

ਸਤਨਾਮ ਕੀਰਤਨ ਗਾਵਾਂ।

Thank you.

टहल संतन की संग साधु का टहल संतन

ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ ਮਤ ਕੇ ਜਪੈ ਸਹ ਆਵੈ ਕੇ ਨਾ ਆਵੈ ਰਾਮ ਸਭ ਜਾਏ ਮਿਲਹੋ ਸਤਿਗੁਰੂ ਕੋ ਆਵੈ ਰਾਮ ਸਰਣ ਵਡਭਾਗੀ ਆਵੈ ਰਾਮ ਸਰਨ ਵਡਭਾਗੀ ਵਡਭਾਗੀ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜਤਿਆ

करे गरीब नवाज गुसैया मेरा माथे छतर धरे